0: KJS, 92.7 FM and HD1 Winnipeg, an Evanoff communication station.
1: The following is a paid program. The views and opinions do not represent those of CKJS or its advertisers.
2: ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਕਰਨ ਲਈ ਜੁੜੇ ਨੇ ਸੀਨੀਅਰ ਪੱਤਰਕਾਰ ਜਤਿੰਦਰ ਪਨੂ ਜੀ ਪਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
3: ਜੀ ਸ਼ੁਕਰੀਆ ਦਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ
2: ਪਨੂ ਸਾਹਿਬ ਅੱਜ ਚਰਚਾ ਦੀ ਸ਼ੁਰੂਆਤ ਕਰਨੀ ਹੈ ਜੀ ਨਸ਼ਿਆਂ ਦੇ ਮੁੱਦੇ ਤੋਂ ਜਿੱਥੇ ਐਨਸੀਬੀ ਨੇ ਕਿਹਾ ਹੈ ਯਾਨੀ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕਹਿਣਾ ਹੈ ਕਿ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਗੁਜਰਾਤ ਤੋਂ ਨਸ਼ਾ ਇੱਥੇ ਆਉਂਦਾ ਹੈ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਨਸ਼ੇ ਦੇ ਮੁੱਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਪੂਰੇ ਘਟਨਾਕ੍ਰਮ ਬਾਰੇ ਤੁਹਾਡਾ ਕੀ ਕਹਿਣਾ ਹੈ
3: ਮੇਰਾ ਖਿਆਲ ਹੈ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਚਿੱਠੀ ਲਿਖੀ ਆ ਉਹਦਾ ਇੱਕ ਰਸਮੀ ਕਾਰਵਾਈ ਉਹਦੀ ਚਿੱਠੀ 'ਤੇ ਨਾ ਕੋਈ ਅਸਰ ਹੋਣਾ ਨਾ ਉਹ ਕੇਂਦਰ ਸਰਕਾਰ ਚਲਾਉਣ ਵਾਲਿਆਂ 'ਚੋਂ ਨਾ ਉਹ ਪੰਜਾਬ ਸਰਕਾਰ ਚਲਾਉਣ ਵਾਲਿਆਂ 'ਚੋਂ ਨਾ ਨਾਰਕੋਟਿਕਸ ਕੰਟਰੋਲ ਬਿਊਰੋ ਉਹਦੇ ਕੰਟਰੋਲ 'ਚ ਆ ਨਾ ਨਾਰਕੋਟਿਕਸ ਦਾ ਧੰਦਾ ਕਰਨ ਵਾਲੇ ਉਹਦੇ ਨਾਲ ਕੋਈ ਸਹਿਮਤ ਨੇ ਉਹਦੇ ਆਖੇ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਹਾਂ ਇੰਨਾ ਜ਼ਰੂਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਆਪ ਉਹ ਚੰਗਾ ਬੰਦਾ ਹਾਲਾਤ ਦਾ ਸ਼ਿਕਾਰ ਹੋਇਆ ਹੁਣ ਉਹ ਇੱਕ ਮੰਝ ਧਾਰ 'ਚ ਫਸੀ ਬੇੜੀ ਦਾ ਮਲਾਹ ਹੈ ਉੱਥੇ ਬੈਠਾ ਜਿਹੜੀ ਗੱਲ ਉਹ ਆਖਦਾ ਉਹ ਗੱਲ ਭਾਵੇਂ ਠੀਕ ਵੀ ਹੋਵੇ ਪਰ ਉਹਦਾ ਅਸਰ ਇਸ ਕਰਕੇ ਨਹੀਂ ਕਿਉਂਕਿ ਉਹਦੇ ਪਿੱਛੇ ਜਥੇਬੰਦੀ ਜਿਹੜੀ ਆ ਕੋਈ ਬਹੁਤੀ ਮਜ਼ਬੂਤ ਨਹੀਂ ਅਤੇ ਜੇ ਜਥੇਬੰਦੀ ਮਜ਼ਬੂਤ ਨਾ ਹੋਵੇ ਤਾਂ ਅਸਰ ਵੀ ਉਨਾ ਘੱਟ ਜਾਂਦਾ ਇਹਦੇ ਤੋਂ ਬਾਅਦ ਮੈਂ ਆ ਜਾਂਦਾ ਦੋ ਤਰ੍ਹਾਂ ਦੀ ਗੱਲ 'ਤੇ ਇੱਕ ਪੰਜਾਬ ਸਰਕਾਰ ਇੱਕ ਨਾਰਕੋਟਿਕ ਕੰਟਰੋਲ ਬਿਊਰੋ ਪੰਜਾਬ ਸਰਕਾਰ ਵੱਲੋਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਕੇਂਦਰ ਸਰਕਾਰ ਉੱਥੇ ਧਿਆਨ ਦੇਵੇ ਜਿੱਥੇ ਨਸ਼ਾ ਆਉਂਦਾ ਵਿਦੇਸ਼ਾਂ ਤੋਂ ਉਹਨਾਂ ਨੇ ਗੁਜਰਾਤ ਦਾ ਨਾਂ ਵੀ ਲੈ ਤਾ ਵੈਸੇ ਇਹ ਗੱਲ ਇਕੱਲੀ ਹਰਪਾਲ ਸਿੰਘ ਚੀਮਾ ਨੇ ਨਹੀਂ ਆਖੀ ਇਹਦੇ ਤੋਂ ਪਹਿਲਾਂ ਜਦੋਂ ਕਾਂਗਰਸੀ ਸਰਕਾਰ ਸੀ ਤਾਂ ਕਾਂਗਰਸ ਦੇ ਮੰਤਰੀ ਵੀ ਕਹਿੰਦੇ ਰਹੇ ਬਲਕਿ 2014 'ਚ ਜਦੋਂ ਨਵੇਂ ਨਵੇਂ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਅਤੇ ਇਹਨਾਂ ਦੀ ਪਾਰਟੀ ਦੇ ਪ੍ਰਧਾਨ ਉਦੋਂ ਅਮਿਤ ਸ਼ਾਹ ਜੀ ਹੁੰਦੇ ਸਨ ਉਹਨਾਂ ਨੇ ਆਖਿਆ ਸੀ ਮੈਂ ਜਾ ਕੇ ਅੰਮ੍ਰਿਤਸਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਰੈਲੀ ਕਰਾਂਗਾ ਇੱਕ ਪਾਸਿਓ ਤੱਕ ਸੁਖਬੀਰ ਸਿੰਘ ਬਾਦਲ ਨੇ ਆਖਿਆ ਤੁਸੀਂ ਇੱਥੇ ਕਰੋਗੇ ਤੇ ਮੈਂ ਪਾਕਿਸਤਾਨ ਦੇ 4 ਗੇਟਾਂ ਤੇ ਕਰੂੰਗਾ
4: ਮੈਡੀਕੇਅਰ ਕਲੀਨਿਕ ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨੰਬਰ 204-414-1139 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ
3: ਉੱਥੇ BSF ਤੇ ਤੁਹਾਡੀ ਲੱਗੀ ਤੇ ਨਸ਼ੇ ਕਿਉਂ ਆਉਂਦੇ ਆ ਤੁਸੀਂ ਉੱਥੇ ਰੁਕੋ ਪੰਜਾਬ 'ਚ ਕਿਉਂ ਆ ਰਹੇ ਹਾਲਾਂਕਿ ਪੰਜਾਬ 'ਚ ਵੀ ਅਕਾਲੀਆਂ ਦੀ ਅਤੇ BJP ਦੀ ਸਾਂਝੀ ਸਰਕਾਰ ਸੀ ਅਤੇ ਕੇਂਦਰ ਵਿੱਚ ਵੀ BJP ਦੀ ਸਰਕਾਰ ਦੇ ਵਿੱਚ ਅਕਾਲੀ ਦਲ ਦੀ ਇੱਕ ਮੰਤਰੀ ਬੀਬੀ ਸੀ ਇਹਦੇ ਬਾਵਜੂਦ ਇਹ ਉਹਨਾਂ ਦੇ ਅੱਗੇ ਅੜ ਗਿਆ ਕਿ ਨਸ਼ਾ ਜਿੱਥੋਂ ਆਉਂਦਾ ਤੁਸੀਂ ਉੱਥੇ ਰੋਕੋ ਦੂਸਰਾ ਪੱਖ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਦੋਂ ਪਾਰਲੀਮੈਂਟ ਦੇ ਵਿੱਚ ਕਾਂਗਰਸ ਦਾ ਡਿਪਟੀ ਲੀਡਰ ਸੀ ਉਹਨੇ ਕਹਿਤਾ ਜਿੱਥੇ ਅਮਿਤ ਸ਼ਾਹ ਨੇ ਰੈਲੀ ਕੀਤੀ ਆ ਉਸੇ ਦਿਨ ਉਹਦੇ ਬਰਾਬਰ 'ਤੇ ਮੈਂ ਰੈਲੀ ਕਰੂੰਗਾ ਦੱਸੂੰਗਾ ਨਸ਼ੇ ਕਿੱਥੋਂ ਆਉਂਦੇ ਆ ਅਮਿਤ ਸ਼ਾਹ ਹੋਰੀ ਆਪਣੀ ਰੈਲੀ ਛੱਡ ਕੇ ਤੁਰ ਗਏ ਕਹਿੰਦੇ ਮੈਂ ਕਰਦਾ ਹੀ ਨਹੀਂ ਅਤੇ ਅਮਰਿੰਦਰ ਸਿੰਘ ਨੇ ਉਸੇ ਥਾਂ 'ਤੇ ਉਹ ਪੰਡਾਲ ਜਿਹੜਾ ਅਮਿਤ ਸ਼ਾਹ ਦਾ ਲੱਗਾ ਸੀ ਉਸ ਬੰਦੇ ਨੂੰ ਆਖਿਆ ਪੈਸੇ ਤੈਨੂੰ ਅਸੀਂ ਦਿਆਂਗੇ ਕੁਰਸੀਆਂ ਤੇਰੀਆਂ ਟੈਂਟ ਤੇਰਾ ਸਾਰਾ ਕੁਝ ਤੇਰਾ ਉਹ ਲੱਗਾ ਰਹੂ ਪੈਸੇ ਸੜ ਤੋਂ ਲੈ ਅਤੇ ਰੈਲੀ ਅਸੀਂ ਕਰਨੀ ਅਤੇ ਇਹਨੇ ਉੱਥੇ ਕਰਤੀ ਸੀ ਉਦੋਂ ਜਿਹੜੀ ਅਮਿਤ ਸ਼ਾਹ ਦੀ ਕੋਸ਼ਿਸ਼ ਸੀ ਉਹ ਰੁਕ ਗਏ ਹੁਣ ਅਮਿਤ ਸ਼ਾਹ ਦੇ ਕੰਟਰੋਲ ਵਿੱਚ ਹੀ ਆ ਨਾਰਕੋਟਿਕਸ ਕੰਟਰੋਲ ਬਿਊਰੋ ਜੋ ਕਰਾਉਣਾ ਦਿੱਲੀ ਤੋਂ ਕਰਾ ਲੈਣ ਇੱਕ ਗੱਲ ਮੈਂ ਹੋਰ ਕਹਿਣੀ ਜ਼ਰੂਰੀ ਸਮਝਦਾ ਉਹ ਇਹ ਕਿ ਜੇ ਹੁਣ ਵਾਲੀ ਸਰਕਾਰ ਕਹਿੰਦੀ ਆ ਬਾਹਰੋਂ ਨਸ਼ਾ ਆਉਂਦਾ ਜੇ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਸੀ ਤੁਹਾਡੀ BSF ਉੱਥੇ ਲੱਗੀ ਗੇਟਾਂ ਤੋਂ ਰੋਕੋ ਜੇ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਸੀ ਤਾਂ ਫਿਰ ਉੱਧਰ ਰੋਕਣ ਲੱਗਿਆ ਇਹ ਜੋ ਬਿਆਨਬਾਜ਼ੀ ਉਹ ਸਾਰੀ ਠੀਕ ਹੈ ਕਿ ਗੁਜਰਾਤ ਦੇ ਰਾਹੀਂ ਨਸ਼ਾ ਆਉਂਦਾ ਹੋਰ ਪਾਸਿਆਂ ਤੋਂ ਆਉਂਦਾ ਪਰ ਅਸੀਂ ਆਪਣੇ ਪੰਜਾਬ ਨੂੰ ਵੀ ਤਾਂ ਵੇਖੀਏ ਸਾਡੀ ਪੀੜ੍ਹੀ ਥੱਲੇ ਵੀ ਸੋਟਾ ਮਾਰਨ ਦੀ ਲੋੜ ਆ ਹਰ ਸਰਕਾਰ ਦੇ ਵਕਤ 'ਤੇ ਬਿਮਾਰੀ ਵੱਧਦੀ ਗਈ ਉਹ ਜਿਹੜਾ ਕਹਿੰਦੇ ਮਰਜ਼ ਬੜਤਾ ਗਿਆ ਜਿਉਂ ਜਿਉਂ ਦਵਾ ਕੀ ਇੱਥੇ ਜਿੰਨੀ ਜਿੰਨੀ ਦਵਾਈ ਕਰਦੇ ਉਨੀ ਉਨੀ ਬਿਮਾਰੀ ਹੋਰ ਵੱਧਦੀ ਜਾਂਦੀ ਹੈ ਇਸ ਓੜ ਪੋੜ ਦਾ ਫਾਇਦਾ ਕੀ ਹੋਇਆ ਨੋਟ ਕਰਨ ਵਾਲੀ ਗੱਲ ਇਹ ਹੈ ਇੱਥੇ ਪਹਿਲਾਂ ਹੋਰ ਨਸ਼ੇ ਹੁੰਦੇ ਸਨ, ਅਫੀਮ ਸ਼ਰਾਬ ਹੁੰਦੀ ਸੀ, ਡੋਡੇ ਤੇ ਭੁੱਖੀ ਹੁੰਦੀ ਸੀ, ਹੋਰ ਤੇ ਕੋਈ ਨਸ਼ਾ ਨਹੀਂ ਇੱਥੇ ਹੁੰਦਾ, ਫਿਰ ਉਹਨੂੰ ਚਾਹ ਨੂੰ ਨਸ਼ਾ ਕਹਿ ਦਿਓ। 2008 'ਚ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੀਰੋਇਨ ਦਾ ਕੇਸ ਫੜੇ ਜਾਣ ਦਾ ਬਣਿਆ ਸੀ। ਉਦੋਂ ਤੋਂ ਲੈ ਕੇ ਹਰ ਵਾਰ ਵੱਧਦੀ ਗਈ ਗਿਣਤੀ, ਵੱਧਦੀ ਗਈ, ਹੁਣ ਘਰ ਘਰ ਤੱਕ ਪਹੁੰਚ ਚੁੱਕਾ। ਹਰ ਲੀਡਰ ਕਹਿੰਦਾ ਜੀ ਹੋਮ ਡਿਲੀਵਰੀ ਹੋ ਗਈ, ਪਰ ਦੂਜਿਆਂ ਨੂੰ ਦੋਸ਼ ਦਿੰਦਾ, ਇਹ ਨਹੀਂ ਦੱਸਦੇ ਕਿ ਉਹਨਾਂ ਦੇ ਰਾਜ ਵਿੱਚ ਕੀ ਕੁਛ ਹੋਇਆ ਸੀ। ਜਿਹੜੇ ਨਾਰਕੋਟਿਕਸ ਕੰਟਰੋਲ ਬਿਊਰੋ ਵਾਲੇ ਆ, ਉਹਨਾਂ ਦੀ ਗੱਲ ਇਹ ਆ ਕਿ ਬਿਆਨ ਉਹਨਾਂ ਨੇ ਦੇ ਕੇ ਆਪਣੇ ਵੱਲੋਂ ਬਥੇਰੀਆਂ ਸੁਰਖੀਆਂ ਬਣਾ ਲਈਆਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਇਸ ਬਿਆਨ ਦੇ ਨਾਲ ਸਾਰਾ ਕੁਝ ਹਿਜਪਿਆ ਜ਼ਾਹਰ ਕਰਤਾ। ਉਹਨਾਂ ਨੇ ਇਹ ਕਿਉਂ ਨਹੀਂ ਆਖਿਆ 2027 ਜਾਂ 2028 ਤੱਕ ਅਸੀਂ ਨਸ਼ਿਆਂ ਦੀ ਬਿਮਾਰੀ ਖਤਮ ਕਰ ਦਿਆਂਗੇ? ਉਹਨਾਂ 2030 ਜਾਂ 2031 ਕਿਉਂ ਨਹੀਂ ਆਖਿਆ? ਉਹਨਾਂ ਉਚੇਚੇ ਤੌਰ 'ਤੇ 2029 ਕਿਉਂ ਆਖਿਆ? ਕਿਉਂਕਿ 2029 ਨਰਿੰਦਰ ਮੋਦੀ ਸਾਹਿਬ ਹਰ ਗੱਲ 2029 ਦਾ ਗੋਲ ਵੇਖਦੇ ਆ। ਅਗਲੀ ਚੋਣ ਉਹਨਾਂ ਨੇ ਫਿਰ ਲੜਨੀ ਆ ਕਿ ਉਹ ਚਾਹੁੰਦੇ ਆ ਕਿ ਇੱਕ ਵਾਰੀ ਹੋਰ ਪ੍ਰਧਾਨ ਮੰਤਰੀ ਬਣਾ। ਇਹ ਤਾਂ ਸਿੱਧੇ ਤੌਰ 'ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਹਿ ਤਾ ਕਿ ਅਸੀਂ ਭਾਜਪਾ ਦੀ ਅਤੇ ਪ੍ਰਧਾਨ ਮੰਤਰੀ ਦੀ ਹਰ ਸਟੇਟਮੈਂਟ, ਉਹਦੀ ਹਰ ਨੀਤੀ ਦੇ ਨਾਲ ਨਾਲ ਉਹਦੇ ਮਗਰ ਮਗਰ ਆ, ਜੋ ਕੁਝ ਉਹ ਕਹਿਣਗੇ ਉਹੀ ਆ। 2029 ਦੀਆਂ ਨੀਤੀਆਂ ਨਰਿੰਦਰ ਮੋਦੀ ਸਾਹਿਬ ਦੀਆਂ ਹੋ ਸਕਦੀਆਂ, ਭਾਜਪਾ ਦੀਆਂ ਹੋ ਸਕਦੀਆਂ। ਨਾਰਕੋਟਿਕਸ ਕੰਟਰੋਲ ਬਿਊਰੋ, ਇਹ 2029 ਦਾ ਆਪਣਾ ਦਾਇਆ ਕਿਉਂ ਇੱਥੇ? ਇਹ ਆਪਣੇ ਤੌਰ 'ਤੇ ਕਹਿਣ ਅਸੀਂ ਕੰਮ ਕਰਦੇ ਪਏ ਹਾਂ, ਅਸੀਂ ਸਿੱਟੇ ਕੱਢ ਕੇ ਵਿਖਾਵਾਂਗੇ, ਉਹ ਵਿਖਾਉਣ ਦੀ ਥਾਂ ਇਹਨੇ ਇਹ ਸਿੱਧੇ ਤੌਰ 'ਤੇ ਦੱਸ ਦਿੱਤਾ ਕਿ ਜਿੱਦਾਂ ਸਾਰੇ ਦੋਸ਼ ਲਾਉਂਦੇ ਆ ਕਿ ਕੇਂਦਰ ਦੀਆਂ ਏਜੰਸੀਆਂ ਹੁਣ ਜਾਂਚ ਏਜੰਸੀਆਂ ਅਤੇ ਕਾਰਵਾਈ ਕਰਨ ਵਾਲੀਆਂ ਏਜੰਸੀਆਂ ਨਹੀਂ ਰਹਿ ਗਈਆਂ। ਇੱਕ ਤਰ੍ਹਾਂ ਨਾਲ ਕੇਂਦਰ ਵਿੱਚ ਰਾਜ ਕਰਦੀ ਪਾਰਟੀ, ਸਿਆਸੀ ਪਾਰਟੀ ਦੇ ਸਿਆਸੀ ਵਿੰਗ ਬਣ ਗਈਆਂ ਨੇ। ਉਹੀ ਹਾਲਤ ਅੱਜ ਹੋ ਗਈ ਹੈ। ਉਹਨੂੰ ਇਹੋ ਜਿਹਾ ਬਿਆਨ ਦੇਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸੀ, ਪਰ ਲੱਗਦਾ ਇਹ ਹੈ ਕਿ ਦਿੱਲੀ ਵਿੱਚ ਆਪਣੇ ਨੰਬਰ ਬਣਾਉਣ ਦੇ ਚੱਕਰ ਵਿੱਚ ਉਹਨੇ ਕੁਛ ਜ਼ਰੂਰਤ ਤੋਂ ਜ਼ਿਆਦਾ ਗੱਲ ਕਹਿਤੀ ਆ, ਜਿਹੜੀ ਉਹਦੇ ਵਾਸਤੇ ਵੀ ਅਤੇ ਉਹਦੀ ਸਰਕਾਰ ਵਾਸਤੇ ਵੀ ਅਗਲੇ ਸਮੇਂ 'ਚ ਉਲਝਣਾ ਪੈਦਾ ਕਰ ਸਕਦੀ ਹੈ। ਲੋਕ ਉਹਦੇ ਇਸ ਬਿਆਨ ਦਾ ਹਵਾਲਾ ਕਈਆਂ ਥਾਵਾਂ 'ਤੇ ਦੇਣਗੇ।
4: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਪੰਨੂ ਸਾਹਿਬ, ਅੱਗੇ ਚਰਚਾ ਕਰਾਂਗੇ ਜੀ 8 ਦਿਨਾਂ ਦੇ ਅੰਦਰ ਅੰਦਰ ਦੂਜੀ ਵਾਰ, ਪਹਿਲਾਂ ਲੁਧਿਆਣਾ ਦੇ ਵਿੱਚ ਤੇ ਹੁਣ ਹੁਸ਼ਿਆਰਪੁਰ ਦੇ ਵਿੱਚ ਡਾਕਟਰ BR ਅੰਬੇਡਕਰ ਦੇ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ। ਇਸ ਪੂਰੇ ਮਾਮਲੇ ਦੇ ਮੱਦੇਨਜ਼ਰ BSP ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਦੋਂ BJP ਉੱਥੇ ਪਹੁੰਚਦੀ ਹੈ ਪ੍ਰਦਰਸ਼ਨ ਕਰਨ ਦੇ ਲਈ, ਵਿਰੋਧ ਦਰਜ ਕਰਾਉਣ ਦੇ ਲਈ, ਤਾਂ BJP ਦੇ ਖਿਲਾਫ਼ ਨਾਅਰੇਬਾਜ਼ੀ ਹੁੰਦੀ ਹੈ। ਇਸ ਸਭ ਦੇ ਦੌਰਾਨ ਦੋਵੇਂ ਪਾਰਟੀਆਂ ਦੇ ਵਰਕਰਾਂ ਦੇ ਵਿਚਾਲੇ ਝੜਪ ਹੋਈ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਹਿੰਦੇ ਸੱਟ ਵੀ ਲੱਗੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ?
3: ਦੇਖੋ, ਵਿਜੇ ਸਾਂਪਲਾ ਮੇਰੇ ਮਿੱਤਰ ਨੇ, ਜਿਹਨਾਂ ਨੇ ਸੱਟ ਲੱਗੀ ਹੈ ਤੇ ਦੁਖਦਾਈ ਗੱਲ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਵਿੱਚ। ਸੰਵਿਧਾਨ ਨੂੰ ਬਣਾਉਣ ਵਾਲੇ ਡਾਕਟਰ BR ਅੰਬੇਡਕਰ ਦੇ ਉੱਤੇ ਕਿੰਨੇ ਪਾਸਿਆਂ ਤੋਂ ਹਮਲੇ ਹੁੰਦੇ ਆ, ਕਈ ਕਿਸਮ ਦੇ ਸੋਸ਼ਲ ਮੀਡੀਆ ਉੱਤੇ ਅਟੈਕ ਵੀ ਹੁੰਦੇ ਆ, ਛੋਟੇ ਛੋਟੇ ਕਲਿੱਪ ਵੀ ਬਣਾਏ ਜਾਂਦੇ ਆ। ਉਹ ਕੌਣ ਬਣਾ ਰਿਹਾ ਅਤੇ ਕੀ ਉਹਨਾਂ ਦੇ ਖਿਲਾਫ਼ ਕਦੇ ਕਿਸੇ ਨੇ ਕੋਈ ਕਾਰਵਾਈ ਕੀਤੀ ਹੈ? ਇਹ ਸਾਰੇ ਦੇਸ਼ ਦੇ ਵਿੱਚ ਇੱਕ ਖਾਸ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ, ਜਿਹੜਾ ਅਗਲੀਆਂ ਚੋਣਾਂ ਤੋਂ ਪਹਿਲਾਂ ਇੱਦਾਂ ਲੱਗਦਾ ਕਿਸੇ ਖਾਸ ਮਕਸਦ ਨਾਲ ਬਣਾਇਆ ਜਾ ਰਿਹਾ ਕਿ ਜਦੋਂ ਕੇਂਦਰ ਵਿੱਚ ਕਾਂਗਰਸ ਪਾਰਟੀ ਦੀਆਂ ਆਪਣੀਆਂ ਜਾਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਹੁੰਦੀਆਂ ਸੀ, ਉਹਨਾਂ ਦਿਨਾਂ 'ਚ ਅਸੀਂ ਕੀ ਦੇਖਦੇ ਰਹੇ? ਜਦੋਂ ਬਿਲਕੁਲ ਨੇੜੇ ਜਾਣਾ ਚੋਣਾਂ ਦੇ, ਅਤੇ ਅਚਾਨਕ ਮਹਾਤਮਾ ਗਾਂਧੀ ਦੇ ਕਿਸੇ ਨੇ ਐਨਕ ਤੋੜ ਦੇਣੀ, ਕਿਸੇ ਨੇ ਉਹਨਾਂ ਦੀ ਖੁੰਡੀ ਤੋੜ ਦੇਣੀ, ਇਸ ਤਰ੍ਹਾਂ ਦੀਆਂ ਲਗਾਤਾਰ ਘਟਨਾਵਾਂ ਹੁੰਦੀਆਂ ਸਨ। ਇਹੋ ਜਿਹੀਆਂ ਘਟਨਾਵਾਂ ਆਮ ਤੌਰ 'ਤੇ ਚੋਣਾਂ ਦੇ ਬਹੁਤ ਨੇੜੇ ਜਾ ਕੇ ਹੁੰਦੀਆਂ ਨੇ। ਇਸ ਵਾਰੀ ਵੀ ਜਦੋਂ ਚੋਣਾਂ ਬਾਰੇ ਆ ਚੁੱਕਾ ਕਿ 6 ਮਹੀਨੇ ਰਹਿ ਗਏ ਆ, ਇਹੋ ਜਿਹੇ ਮੌਕੇ 'ਤੇ ਜਦੋਂ ਹਰ ਕੋਈ ਪਾਰਟੀ ਪੂਰੇ ਜ਼ੋਰ ਨਾਲ ਲੱਗੀ ਹੋਵੇ, ਔਰ ਜਿਨ੍ਹਾਂ ਦਾ ਆਪਣਾ ਘਰ ਜਿਹੜਾ ਉਹ ਸੰਭਾਲਿਆ ਨਹੀਂ ਜਾਂਦਾ, ਉਹ ਵੀ ਆ ਕੇ ਪੰਜਾਬ ਦੇ ਵਿੱਚ ਰਾਤ ਦਿਨ ਤੁਰੇ ਫਿਰਦੇ ਹੋਣ ਕਿ ਅਸੀਂ ਇੱਥੇ ਚੋਣ ਜਿੱਤਣੀ ਆ, ਇਹੋ ਜਿਹੇ ਮੌਕੇ 'ਤੇ ਜਦੋਂ ਚੋਣਾਂ ਦੇ ਵਿੱਚ ਇਹੋ ਜਿਹੀਆਂ ਮਹਾਨ ਹਸਤੀਆਂ ਦੇ ਨਾਲ, ਸਾਡੇ ਸੰਵਿਧਾਨ ਦੇ ਨਿਰਮਾਤਾ ਦੇ ਬੁੱਤ ਨਾਲ ਕੋਈ ਛੇੜਛਾੜ ਕੀਤੀ ਜਾਂਦੀ ਹੈ, ਕੋਈ ਸ਼ਰਾਰਤ ਕੀਤੀ ਜਾਂਦੀ ਹੈ, ਅਤੇ ਬਦਤਮੀਜ਼ੀ ਸਧਾਰਨ ਬਦਤਮੀਜ਼ੀ ਨੇ, ਇਹਦੇ ਪਿੱਛੇ ਇੱਕ ਖਾਸ ਸਾਜਿਸ਼ ਵੀ ਹੋ ਸਕਦੀ ਹੈ, ਉਹ ਸਾਜਿਸ਼ ਨੂੰ ਨੰਗਾ ਕੀਤਾ ਜਾਣਾ ਚਾਹੀਦਾ। ਪਿਛਲੇ ਸਮੇਂ 'ਚ ਇਹੋ ਜਿਹੀਆਂ ਗੱਲਾਂ ਦੇ ਉੱਤੇ ਪਰਚੇ ਦਰਜ ਹੁੰਦੇ ਰਹੇ, ਪਰਚੇ ਦਰਜ ਹੋ ਕੇ ਲੋਕ ਉਡੀਕਦੇ ਰਹੇ, ਕਾਰਵਾਈ ਹੋਵੇਗੀ, ਕਦੇ ਕਦੇ ਕੋਈ ਦੋਸ਼ੀ ਫੜਿਆ ਵੀ ਜਾਂਦਾ, ਬਾਅਦ ਵਿੱਚ ਪਤਾ ਲੱਗਦਾ ਜੀ ਉਹ ਦੋਸ਼ੀ ਨੂੰ ਕਿਸੇ ਨੇ ਅਮਰੀਕਾ ਤੋਂ ਆਖਿਆ ਸੀ ਤੂੰ ਆਹ ਹਰਕਤ ਕਰਦੇ, ਉਹ ਅਮਰੀਕਾ ਦੇ ਵਿੱਚ ਵੀ ਇੱਕ ਦੋ ਜਣੇ ਬੈਠੇ ਆ ਜਿਨ੍ਹਾਂ ਦੇ ਕੰਮ ਹੀ ਇਹੋ ਜਿਹਾ ਕਿ ਰੋਜ਼ ਸਵੇਰੇ ਉੱਠ ਕੇ ਫੋਨ ਕਰ ਦਿਆ ਕਰੋ, ਫਲਾਣੇ ਥਾਂ ਜਿਹੜੀ ਘਟਨਾ ਵਾਪਰੀ ਉਹਦੀ ਜ਼ਿੰਮੇਵਾਰੀ ਲੈਂਦੇ ਆ, ਇਹਦੇ 'ਚ ਪੰਚਾਇਤਾਂ ਦਾ, ਸਮਾਜ ਸੇਵੀ ਜਥੇਬੰਦੀਆਂ ਦਾ, ਸਾਰਿਆਂ ਦਾ ਸਹਿਯੋਗ ਲੈਣ ਦੀ ਲੋੜ ਆ। ਸਰਕਾਰ ਨੂੰ ਉਸ ਪਾਸੇ ਵੀ ਧਿਆਨ ਦੇਣਾ ਚਾਹੀਦਾ, ਹਰ ਗੱਲ ਸਿਰਫ ਪੁਲਿਸ ਤੇ ਪ੍ਰਸ਼ਾਸਨ ਤੇ ਨਹੀਂ ਛੱਡੀ ਜਾ ਸਕਦੀ।
2: ਪੰਨੂ ਸਾਹਿਬ, ਅਰੇਬੀਅਨ ਸੀ ਦੇ ਵਿੱਚ ਭਾਰਤੀ ਅਤੇ ਪਾਕਿਸਤਾਨੀ ਜੰਗੀ ਜਹਾਜ਼ਾਂ ਦੇ ਵਿਚਾਲੇ ਟਕਰਾਅ ਹੋਇਆ, ਟੱਕਰ ਹੋਈ ਹੈ ਇੱਕ, ਜਿਸ ਤੋਂ ਬਾਅਦ ਭਾਰਤ ਦਾ ਕਹਿਣਾ ਹੈ ਕਿ 1991 ਦੇ ਫੌਜੀ ਸਮਝੌਤੇ ਦੇ ਆਰਟੀਕਲ 10 ਦੀ ਉਲੰਘਣਾ ਕੀਤੀ ਗਈ ਹੈ। ਭਾਰਤ ਦੇ ਵੱਲੋਂ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਤਲਬ ਵੀ ਕੀਤਾ ਗਿਆ, ਇਸ ਮਾਮਲੇ ਬਾਰੇ ਤੁਹਾਡੀ ਕੀ ਰਾਏ?
3: ਦੇਖੋ, ਤਲਬ ਕਰਕੇ ਇਹਨਾਂ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਕੋਲ ਆਪਣਾ ਰੋਸ, ਆਪਣਾ ਪ੍ਰੋਟੈਸਟ ਨੋਟ ਕਰਵਾ ਦਿੱਤਾ ਹੋਵੇਗਾ। ਇੱਕ ਰਸਮੀ ਕਾਰਵਾਈ ਹੈ ਜਿਹੜੀ ਇਹਨਾਂ ਨੇ ਪੂਰੀ ਕਰ ਦਿੱਤੀ। ਇਹ ਤੋਂ ਅੱਗੇ ਕੁਛ ਨਹੀਂ ਹੋਣਾ। ਪਾਕਿਸਤਾਨ ਵਾਲੇ ਵੀ ਮੋੜਵੀਂ ਕਾਰਵਾਈ ਕਰ ਦਿੰਦੇ ਹੁੰਦੇ, ਇਹੋ ਜਿਹੇ ਮੌਕਿਆਂ 'ਤੇ ਝਟਾਪਟ ਸ਼ਾਇਦ ਹੁਣ ਵੀ ਕਰ ਦੇਣਗੇ। ਮੈਂ ਉਸ ਖਬਰ ਨੂੰ ਬੜੇ ਧਿਆਨ ਨਾਲ ਪੜ੍ਹਿਆ। ਉਹਦੇ 'ਚੋਂ ਲੱਗਦਾ ਇਸ ਤਰ੍ਹਾਂ ਕਿ ਜਿਵੇਂ ਪਾਕਿਸਤਾਨ ਦੇ ਉਹ ਛੋਟਾ ਜਹਾਜ਼ ਸੀ ਅਤੇ ਸਾਡਾ ਵੱਡਾ ਬੇੜਾ ਸੀ, ਉਹ ਜਾਣ ਬੁੱਝ ਕੇ ਕੋਲ ਦੀ ਦੋ ਤਿੰਨ ਵਾਰੀ ਫੁਰਤੀ ਨਾਲ ਲੰਘਿਆ ਅਤੇ ਮੁੜ ਕੇ ਜਾਂ ਤਾਂ ਉਹ ਤੋਂ ਕੰਟਰੋਲ ਨਹੀਂ ਹੋਇਆ, ਜਾਂ ਇਹ ਵਿਖਾਵਾ ਕਰਕੇ ਕਿ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ, ਇੱਕ ਪਾਸੇ ਤੋਂ ਖਹਿ ਕੇ ਨਾਲ ਲੰਘਿਆ। ਇਹ ਟੱਕਰ ਵੀ ਨਹੀਂ, ਪਰ ਟੱਕਰ ਕਾਗਜ਼ਾਂ ਵਿੱਚ ਤਾਂ ਤਕਨੀਕੀ ਤੌਰ 'ਤੇ ਤਾਂ ਟੱਕਰ ਹੀ ਗਿਣੀ ਜਾਂਦੀ ਹੈ। ਅਸਲ ਵਿੱਚ ਟੱਕਰ ਹੁੰਦੀ ਜੋ ਸਿੱਧੀ ਜਾ ਕੇ ਗਿਣ ਮਿਸ ਕੇ ਮਾਰੀ ਜਾਵੇ। ਕਈ ਵਾਰੀ ਇਸ ਤਰ੍ਹਾਂ ਜਾਂਦਿਆਂ ਜਦੋਂ ਇਹ ਖਹਿ ਜਾਂਦਾ, ਇਹਦੇ ਨਾਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਜੇ ਇਹੋ ਥੋੜ੍ਹਾ ਜਿਹਾ ਹੋਰ ਜ਼ੋਰ ਨਾਲ ਵੱਜਦਾ, ਸਾਡੇ ਵਾਲੇ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ, ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਹੁਣ ਇੱਥੇ ਇਹ ਵੀ ਹੋ ਸਕਦਾ ਕਿ ਪਾਕਿਸਤਾਨ ਵਾਲੇ ਕਹਿਣ ਕਿ ਸਹਿਸਪਾ ਘਟਨਾ ਵਾਪਰੀ ਹੈ, ਅਤੇ ਦੂਸਰੇ ਪਾਸੇ ਉਹਨਾਂ ਦਾ ਜਿਹੜਾ ਉਸ ਸ਼ਿਪ ਦਾ ਕੈਪਟਨ ਹੈ, ਉਹ ਜਾ ਕੇ ਰਾਤ ਨੂੰ ਮੈਸ ਵਿੱਚ ਦੋ ਪੈਗ ਲਾ ਕੇ ਆਖੇ ਮੈਂ ਤਾਂ ਉੱਥੇ 1971 ਦਾ ਬਦਲਾ ਲੈ ਕੇ ਆ ਗਿਆ। ਅੱਗੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ, ਹੁਣ ਵੀ ਹੋ ਸਕਦੀ ਹੈ। ਇਹ ਜੋ ਕੁਛ ਵੀ ਹੋਵੇ, ਇਸ ਘਟਨਾ ਨੂੰ ਬਹੁਤਾ ਜ਼ਿਆਦਾ ਵਧਾਇਆ ਨਹੀਂ ਜਾਣਾ ਚਾਹੀਦਾ। ਪਾਕਿਸਤਾਨ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਪਿਛਲੇ ਸਮੇਂ 'ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੇ ਕਦੇ ਹੁੰਦੀਆਂ ਰਹੀਆਂ, ਪਰ ਜਦੋਂ ਵੀ ਹੋਣ, ਬਾਅਦ ਵਿੱਚ ਇੱਕ ਦੂਸਰੇ ਬੈਠ ਕੇ ਇਸ ਗੱਲ 'ਤੇ ਸਹਿਮਤੀ ਹੋ ਜਾਂਦੀ ਹੈ, ਔਰ ਆਮ ਤੌਰ 'ਤੇ ਮਸਲੇ ਦਾ ਹੱਲ ਕੋਈ ਨਾ ਕੋਈ ਨਿਕਲ ਆਉਂਦਾ। ਅਸੀਂ ਦੋਵੇਂ ਗੁਆਂਢ ਵਸਦੇ ਦੇਸ਼ ਹਾਂ, ਦੋਵੇਂ ਐਟਮੀ ਤਾਕਤਾਂ, ਕੋਈ ਵੀ ਨਹੀਂ ਇਹ ਚਾਹੁੰਦਾ ਕਿ ਇਹਨਾਂ ਦੇ ਵਿੱਚ ਟਕਰਾਅ ਹੋਵੇ। ਹਾਂ, ਪਾਕਿਸਤਾਨ 'ਚ ਕੁਝ ਇਹੋ ਜਿਹੇ ਮੂਰਖ ਮਤ ਰਾਜਸੀ ਆਗੂ ਹੈਗੇ ਆ ਜਿਹੜੇ ਕਹਿੰਦੇ ਆ ਸਾਡੇ ਕੋਲ ਪਾਈਆ ਪਾਈਆ ਦੇ ਐਟਮ ਬੰਬ ਆ, ਉਹਨਾਂ ਦੇ ਸਿਰ ਨੂੰ ਜਿਹੜਾ ਜਨੂੰਨ ਚੜਿਆ ਹੁੰਦਾ ਉਹ ਆਪਣੇ ਫੌਜੀਆਂ ਨੂੰ ਵੀ ਚੁੱਕ ਸਕਦੇ ਆ। ਪਰ ਮੁੱਢਲੇ ਤੌਰ 'ਤੇ ਲੱਗਦਾ ਕਿ ਉਸ ਸ਼ਿਪ ਦੇ ਕੈਪਟਨ ਅਤੇ ਉਹਦੇ ਨਾਲ ਜਿਹੜਾ ਉਸ ਵਕਤ ਸ਼ਿਪ ਨੂੰ ਚਲਾਉਣ ਵਾਲਾ ਸੀ, ਉਹਨਾਂ ਦੇ ਮਨ ਵਿੱਚ ਕੋਈ ਫਤੂਰ ਆਇਆ, ਜਾਣਬੁੱਝ ਕੇ ਉਹਨਾਂ ਕੀਤਾ, ਜਾਂ ਉਹਨਾਂ ਤੋਂ ਹੋਇਆ। ਪਰ ਇਹ ਗੱਲ ਵਕਤੀ ਆ। ਇਹਦੇ ਪਿੱਛੇ ਜੇ ਕੋਈ ਇਹ ਆਖੇ ਕਿ ਪਾਕਿਸਤਾਨ ਦੀ ਸਰਕਾਰ ਦੀ ਸਾਜਿਸ਼ ਹੈ, ਇਹੋ ਜਿਹਾ ਕੋਈ ਸੰਕੇਤ ਹਾਲ ਦੀ ਘੜੀ ਕੋਈ ਮਿਲਿਆ ਨਹੀਂ, ਕੱਲ ਨੂੰ ਹੋਵੇ ਤੇ ਪਤਾ ਨਹੀਂ।
2: ਪੰਨੂ ਸਾਹਿਬ, ਚਰਚਾ ਨੂੰ ਅੱਗੇ ਵਧਾਉਂਦੇ ਹੋਏ ਜ਼ਿਕਰ ਕਰਨਾ ਜੀ, ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦਾ, ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਸੁਖਪਾਲ ਖਹਿਰਾ ਦੇ ਖਿਲਾਫ ਅਪਰਾਧਿਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ?
3: ਦੁਪਿੰਦਰ ਜੀ, ਇਸ ਮਾਮਲੇ 'ਚ ਮੈਂ ਸਭ ਤੋਂ ਵੱਧ ਜਿਹੜੀ ਭਰੋਸੇਯੋਗ ਰਿਪੋਰਟ ਆ ਉਹ ਸਮਝਦਾ, ਜਿਹੜੀ ਇਹ ਮਸਲਾ ਸਾਹਮਣੇ ਆਉਂਦੇ ਸਾਰ ਸਭ ਤੋਂ ਪਹਿਲਾਂ ਅਜੀਤ ਅਖਬਾਰ ਨੇ ਛਾਪੀ, ਉਹਦੇ 'ਚ ਉਹਨਾਂ ਨੇ ਸਾਰੇ ਪੱਖ ਲਏ ਸੀ। ਉਹਨਾਂ ਇਹ ਵੀ ਆਖਿਆ ਕਿ ਪੀੜਤ ਧਿਰ ਵੱਲੋਂ ਇੱਕ ਜਣਾ ਕੋਈ ਹਾਈ ਕੋਰਟ 'ਚ ਗਿਆ, ਉੱਥੇ ਜਾ ਕੇ ਸਾਰਾ ਕੇਸ ਪੇਸ਼ ਕੀਤਾ, ਅਤੇ ਹਾਈ ਕੋਰਟ ਨੇ ਆਖਿਆ ਕੋਈ ਸਬੂਤ ਲਿਆਓ। ਤੁਸੀਂ ਇਹ ਕਹਿੰਦੇ ਸਾਨੂੰ ਪਤਾ ਲੱਗਾ, ਪਤਾ ਲੱਗਾ ਦੇ ਉੱਤੇ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ, ਕੋਈ ਸਬੂਤ ਹੈਗਾ ਲਿਆਓ। ਉਦੋਂ ਬਾਅਦ ਅਜੇ ਤੱਕ ਕਿਸੇ ਨੇ ਲਿਆ ਕੇ ਕੋਈ ਸਬੂਤ ਪੇਸ਼ ਕੀਤਾ ਹੋਵੇ ਠੋਸ ਕਿ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਸੇ ਨਾਲ ਇਸ ਕਿਸਮ ਦੀ ਕੋਈ ਗੱਲਬਾਤ ਕੀਤੀ ਹੈ। ਇਹੋ ਜਿਹੀ ਕੋਈ ਗੱਲ ਹਾਲ ਦੀ ਘੜੀ ਸਾਹਮਣੇ ਨਹੀਂ ਆਈ। ਇਹਦੇ ਦਰਮਿਆਨ ਇੱਕ ਬਿਆਨ ਦਿੱਤਾ ਸੀ ਦੋ ਤਿੰਨ ਲੀਡਰਾਂ ਨੇ, ਇੱਕ ਸਾਬਕਾ ਜੱਜ ਸਾਹਿਬ ਨੇ ਵੀ, ਉਸ ਬਿਆਨ ਨੂੰ ਲੈ ਕੇ ਫਿਰ ਡਾਕਟਰ ਗੁਰਪ੍ਰੀਤ ਕੌਰ ਨੇ ਉਸੇ ਵੇਲੇ ਆਖਿਆ ਮੈਂ ਤਾਂ ਨੋਟਿਸ ਦੇਵਾਂਗੀ, ਮੈਂ ਕੇਸ ਕਰਾਂਗੀ। ਉਹਨਾਂ 'ਚੋਂ ਜਿਹੜੇ ਵਿਅਕਤੀ ਉਸ ਵਕਤ ਪ੍ਰੈਸ ਦੇ ਸਾਹਮਣੇ ਪੇਸ਼ ਹੋਏ, ਉਹਨਾਂ ਨੇ ਆਖਿਆ ਜੀ ਜਦੋਂ ਨੋਟਿਸ ਆਵੇਗਾ ਇਹਦਾ ਜਵਾਬ ਤਾਂ ਅਸੀਂ ਦਿਆਂਗੇ ਅਦਾਲਤ ਵਿੱਚ। ਪਰ ਉਹਨਾਂ 'ਚੋਂ ਜਿਹੜੇ ਜੱਜ ਸਾਹਿਬ ਸਨ ਉਹਨਾਂ ਨੇ ਉਸ ਵੇਲੇ ਕਹਿਤਾ ਮੈਂ ਤਾਂ ਕੋਈ ਦੋਸ਼ ਨਹੀਂ ਲਾਇਆ, ਮੈਂ ਤਾਂ ਇਹ ਆਖਿਆ ਕਿ ਮੀਡੀਆ 'ਚ ਆਹ ਗੱਲ ਆਈ ਹੈ ਅਤੇ ਉਹਦੀ ਜਾਂਚ ਹੋਣੀ ਚਾਹੀਦੀ ਹੈ। ਜੇ ਤਾਂ ਇੰਨੀ ਗੱਲ ਹੋਵੇ, ਜਾਂਚ ਦੀ ਮੰਗ ਤਾਂ ਕੋਈ ਵੀ ਕਰ ਸਕਦਾ, ਕੋਈ ਕਿਸੇ ਪਿੰਡ ਦਾ ਸਰਪੰਚ ਵੀ ਕਰ ਸਕਦਾ ਅਤੇ ਕੋਈ ਮੁੱਖ ਮੰਤਰੀ, ਮੰਤਰੀ ਜਾਂ ਕੇਂਦਰੀ ਮੰਤਰੀ ਵੀ ਕਰ ਸਕਦਾ। ਜਾਂਚ ਦੀ ਮੰਗ ਕਰਨਾ ਹੋਰ ਗੱਲ ਆ, ਦੋਸ਼ ਲਾਉਣਾ ਹੋਰ ਗੱਲ ਆ। ਉਹ ਇੰਨੀ ਗੱਲ ਕਹਿ ਕੇ ਕਿ ਮੈਂ ਦੋਸ਼ ਨਹੀਂ ਲਾਇਆ, ਮੈਂ ਤਾਂ ਸਿਰਫ ਇਹ ਆਖਿਆ ਕਿ ਮੀਡੀਆ 'ਚ ਇਹਦੀ ਗੱਲ ਆਈ ਹੈ, ਇਹਦੀ ਜਾਂਚ ਹੋਣੀ ਚਾਹੀਦੀ, ਉਹ ਤਾਂ ਪਾਸੇ ਹੋ ਗਏ। ਪਰ ਦੂਸਰੇ ਲੋਕ ਸਿੱਧੇ ਤੌਰ 'ਤੇ ਦੋਸ਼ ਲਾਉਂਦੇ ਰਹੇ। ਹੁਣ ਇਹ ਉਹ ਲੋਕ ਹੈ ਜਿਨ੍ਹਾਂ ਦੇ ਆਪ ਕਈ ਕਿਸਮ ਦੇ ਦੋਸ਼ ਲੱਗਦੇ ਰਹੇ ਸੀ, ਕਿਉਂਕਿ ਦੋਵਾਂ ਪਾਸਿਆਂ ਤੋਂ ਦੋਸ਼ਾਂ ਦੇ ਵਿੱਚ ਘਿਰੇ ਲੋਕ ਨੇ, ਔਰ ਰਾਜਨੀਤਿਕ ਲੋਕ ਆਮ ਤੌਰ 'ਤੇ ਦੋਸ਼ਾਂ 'ਚ ਘਿਰੇ ਹੀ ਹੁੰਦੇ ਆ। ਹੁਣ ਡਾਕਟਰ ਗੁਰਪ੍ਰੀਤ ਕੌਰ ਨੇ ਬਕਾਇਦਾ ਕਹਿੰਦੇ ਆ ਕਿ ਅੱਜ ਅਦਾਲਤ ਵਿੱਚ ਕੇਸ ਕਰ ਦਿੱਤਾ ਇਹਨਾਂ ਦੇ ਖਿਲਾਫ਼, ਉੱਥੇ ਜੋ ਵੀ ਕਾਰਵਾਈ ਹੋਵੇਗੀ ਤਾਂ ਅਸੀਂ ਉਹਦੇ 'ਚ ਕੋਈ ਦਖਲ ਨਹੀਂ ਦੇਣਾ ਚਾਹੁੰਦੇ, ਅਸੀਂ ਕੋਈ ਗੱਲ ਆਖੀਏ ਕੱਲ੍ਹ ਨੂੰ ਸਬ ਜੁਡੀਸ ਬਣੇ।
4: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS.
5: Why do you recycle? First caller.
6: Because there's bins everywhere. I walk the dog, bang, a bin. The game, bang, a bin. Shopping, even more bins, man.
5: Well, whatever your reason, if you drink it, bang, you bin it.
3: ਪਰ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਸਾਡੇ ਕੋਲ ਇੱਥੇ ਇਹ ਸਿਲਸਿਲਾ ਬਹੁਤ ਪੁਰਾਣਾ ਹੈ ਕਿ ਕਿਸੇ ਦੇ ਉੱਤੇ ਇਸ ਕਿਸਮ ਦਾ ਦੋਸ਼ ਲਾ ਦਿਓ। ਜਦ ਤੱਕ ਠੋਸ ਸਬੂਤ ਨਾ ਹੋਣ ਕਿਸੇ 'ਤੇ ਇਹੋ ਜਿਹਾ ਦੋਸ਼ ਨਹੀਂ ਲਾਉਣੇ ਚਾਹੀਦੇ। ਬਹੁਤ ਸਾਲ ਪਹਿਲਾਂ ਦੀ ਗੱਲ ਆ, ਇੱਕ ਸਿਆਸੀ ਲੀਡਰ ਨੂੰ ਜਿਹੜਾ ਪੰਜਾਬ ਦਾ ਮੰਤਰੀ ਵੀ ਸੀ ਉਹਦੇ ਬਾਰੇ ਸਿਮਰਜੀਤ ਸਿੰਘ ਮਾਨ ਨੇ ਉਹਦੇ ਕਰੈਕਟਰ ਦੇ ਉੱਤੇ ਇੱਕ ਇਹੋ ਜਿਹਾ ਦੋਸ਼ ਲਾ ਦਿੱਤਾ ਸੀ। ਮੈਂ ਇਹ ਨਹੀਂ ਕਹਿੰਦਾ 10 ਸਾਲ 15 ਸਾਲ, ਕਿਉਂਕਿ ਜਦੋਂ ਮੈਂ ਇਹ ਦੱਸਿਆ ਤਾਂ ਲੋਕ ਅੰਦਾਜ਼ੇ ਲਾਉਣਗੇ ਫਲਾਣੇ ਮੰਤਰੀ ਦੀ ਗੱਲ ਸੀ, ਉਹ ਅਕਾਲੀ ਸੀ ਕਿ ਕਾਂਗਰਸੀ ਸੀ, ਇਸ ਕਰਕੇ ਮੈਂ ਜਾਣ ਕੇ ਨਹੀਂ ਦੱਸ ਰਿਹਾ। ਸਿਮਰਜੀਤ ਸਿੰਘ ਮਾਨ ਨੇ ਉਹਦੇ ਬਾਰੇ ਇਹੋ ਜਿਹਾ ਬਿਆਨ ਦਿੱਤਾ ਸੀ ਕਿ ਉਹ ਮੁੜ ਕੇ 2-3 ਦਿਨ ਆਪਣੇ ਭਾਸ਼ਣਾਂ ਦੇ ਵਿੱਚ ਸਿਮਰਜੀਤ ਸਿੰਘ ਮਾਨ ਦਾ ਜਵਾਬ ਦਿੰਦਾ ਰਿਹਾ ਸੀ। ਇੱਦਾਂ ਦੇ ਦੋਸ਼ ਕਈ ਵਾਰੀ ਲਾਏ ਜਾਂਦੇ ਰਹੇ। ਤੁਸੀਂ ਹੋਰਨਾਂ ਨੂੰ ਛੱਡੋ, ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਸੀ ਉਸ ਵਕਤ ਇੰਦਰਾ ਗਾਂਧੀ ਦੀ ਟੀਮ ਇੱਕ ਅਖਬਾਰ ਸ਼ਾਇਦ ਐਡਿਟ ਕਰਦੀ ਹੁੰਦੀ ਸੀ। ਉਸ ਅਖਬਾਰ ਦੇ ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਦੇ ਵਿੱਚ ਇੱਕ ਦਲਿਤ ਲੀਡਰ ਸੀ, ਉਹਦੇ ਪਰਿਵਾਰ ਬਾਰੇ ਕਈ ਕੁਛ ਇਹੋ ਜਿਹਾ ਛਪਿਆ ਸੀ। ਇੱਦਾਂ ਦੇ ਕਈਆਂ ਹੋਰਨਾਂ ਦੇ ਉੱਤੇ ਸੱਤਾ 'ਚ ਰਹਿੰਦਿਆਂ ਦੋਸ਼ ਲੱਗੇ ਆ। ਪਿੱਛੇ ਜੇ ਇੱਕ ਰਿਟਾਇਰਡ ਜੱਜ ਸਾਹਿਬ ਨੇ, ਜਿਨ੍ਹਾਂ ਦਾ ਆਪਣਾ ਬਹੁਤ ਉੱਚਾ ਨਾਂ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਚੈਨਲ ਨੂੰ ਇੰਟਰਵਿਊ ਦਿੱਤੀ 1 ਘੰਟੇ ਦੇ ਲਗਭਗ। ਉਹਦੇ 'ਚ ਉਹਨਾਂ ਨੇ ਨਿਆਂਪਾਲਿਕਾ ਦੇ ਵਿੱਚ ਇਹੋ ਜਿਹੇ ਮਾਮਲਿਆਂ 'ਚ ਜਿੰਨੀਆਂ ਗੱਲਾਂ ਕੀਤੀਆਂ ਨੇ, ਮੈਂ ਤਾਂ ਸੁਣ ਸੁਣ ਕੇ ਹੈਰਾਨ ਰਹਿ ਗਿਆ। ਮੰਤਰੀਆਂ ਦੇ ਮਾਮਲੇ 'ਚ ਵੀ ਹੈ, ਇੱਕ ਐਨਡੀ ਤਿਵਾੜੀ, ਨਰਾਇਣ ਦੱਤ ਤਿਵਾੜੀ ਨਾਂ ਦਾ ਲੀਡਰ ਹੁੰਦਾ ਸੀ, ਪਹਿਲਾਂ ਕਾਂਗਰਸ ਦਾ ਮੰਤਰੀ, ਫਿਰ ਕਾਂਗਰਸ ਦਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ, ਪਰ ਫਿਰ ਉਹ ਪਾਰਟੀ ਛੱਡ ਗਿਆ, ਦੁਬਾਰਾ ਆਇਆ ਅਤੇ ਇਹਨਾਂ ਨੇ ਉਹਨੂੰ ਆਂਧਰਾ ਪ੍ਰਦੇਸ਼ ਦਾ ਗਵਰਨਰ ਲਾ ਦਿੱਤਾ। ਇੱਕ ਦਿਨ 2 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਗਵਰਨਰ ਦਾ ਅਹੁਦਾ ਛੱਡ ਕੇ ਭੱਜ ਕੇ ਉੱਤਰਾਖੰਡ ਜਾਣਾ ਪਿਆ। ਇੱਦਾਂ ਦੀਆਂ ਗੱਲਾਂ ਬਹੁਤ ਪਹਿਲਾਂ ਵੀ ਆਉਂਦੀਆਂ ਰਹੀਆਂ। ਉਹਨਾਂ ਸਾਰੇ ਮਾਮਲਿਆਂ ਨੂੰ ਅਸੀਂ ਛੱਡੀਏ, ਮੈਂ ਸਮਝਦਾ ਕਿ ਰਾਜਨੀਤੀ ਨੂੰ ਰਾਜਨੀਤੀ ਤੱਕ ਰੱਖਣਾ ਚਾਹੀਦਾ। ਜਦੋਂ ਰਾਜਨੀਤੀ ਇੱਕ ਦੂਸਰੇ ਦੇ ਖਿਲਾਫ ਇਸ ਪੱਧਰ ਦੇ ਦੋਸ਼ ਲਾਉਣ ਤੱਕ ਚੱਲ ਜਾਂਦੀ ਹੈ, ਸਾਡੇ ਤਾਂ ਇੱਥੇ ਇੱਕ ਸਾਬਕਾ ਜਹਿਦਾਰ ਸਾਹਿਬ ਦੇ ਉੱਤੇ ਜਦੋਂ ਉਹਨਾਂ ਨੇ ਥੋੜ੍ਹਾ ਜਿਹਾ ਨਿਯੁਕਤੀ ਕਰਨ ਵਾਲਿਆਂ ਦੇ ਬਾਰੇ ਗੱਲਾਂ ਕੀਤੀਆਂ ਅਤੇ ਉਹਦੇ ਆਪਣੇ ਉੱਤੇ ਇਹੋ ਜਿਹੇ ਦੋਸ਼ ਲਾਏ ਗਏ ਸੀ, ਇੱਕ ਚਿੱਠੀ ਕੱਢ ਲਿਆਂਦੀ ਗਈ ਸੀ, ਇਹਨਾਂ ਹੱਦਾਂ ਤੱਕ ਅਸੀਂ ਨਾ ਜਾਈਏ ਤਾਂ ਚੰਗਾ। ਰਾਜਨੀਤੀ ਨੂੰ ਰਾਜਨੀਤੀ ਤੱਕ ਰੱਖਣਾ ਚਾਹੀਦਾ। ਜਦੋਂ ਰਾਜਨੀਤੀ ਇਹ ਹੱਦਾਂ ਕ੍ਰਾਸ ਕਰਦੀ ਹੈ, ਫਿਰ ਗੱਲ ਇਕੱਲੀ ਇਹ ਨਹੀਂ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਇੱਕ ਮੁਕੱਦਮਾ ਦਰਜ ਕਰਾਇਆ, ਦੂਸਰਾ ਵੀ ਹੈ ਕਿ ਇਹ ਗੱਲ ਫਿਰ ਗਲੀ ਗਲੀ ਜਾ ਕੇ ਨੱਚਦੀ ਹੈ। ਇੱਕ ਤਾਂ ਰੌਲਾ ਪਾਉਂਦੀ, ਆਪਣੇ ਦੋਸ਼ ਦੁਹਰਾਉਂਦੀ ਹੈ, ਦੂਜੀ ਧਿਰ ਕਹਿੰਦੀ ਹੈ ਕਿ ਜੇ ਹੁਣ ਤੁਸੀਂ ਬੰਦਿਆਂ 'ਤੇ ਜਵਾਬ ਦਿਓ, ਇਹਨਾਂ ਦੋਸ਼ਾਂ ਦਾ ਜਵਾਬ ਦਿਓ। ਔਰ ਇਹ ਮਾਮਲਾ ਖੂਹ ਦੇ ਵਿੱਚ ਦਿੱਤੀ ਆਵਾਜ਼ ਵਰਗਾ ਹੁੰਦਾ, ਖੂਹ ਦੇ ਵਿੱਚ ਮਾੜਾ ਜਿਹਾ ਮੂੰਹ ਨੀਵਾਂ ਕਰਕੇ ਆਵਾਜ਼ ਦਿਓ ਅਤੇ ਜਿੰਨੀ ਉੱਚੀ ਆਵਾਜ਼ ਤੁਸੀਂ ਦਿੰਦੇ ਆ ਉਹ ਤੋਂ ਦੁੱਗਣੀ ਉੱਚੀ ਆਵਾਜ਼ ਦੇ ਵਿੱਚ ਮੁੜ ਕੇ ਆਉਂਦੀ ਹੈ। ਅਤੇ ਇਸੇ ਤਰ੍ਹਾਂ ਹੀ ਜੇ ਕੋਈ ਦੂਸਰਿਆਂ 'ਤੇ ਦੋਸ਼ ਲਾਵੇਗਾ, ਜਵਾਬੀ ਦੋਸ਼ ਵੀ ਉਹਨੂੰ ਸੁਣਨ ਵਾਸਤੇ ਤਿਆਰ ਰਹਿਣਾ ਚਾਹੀਦਾ।
7: ਜੀ, ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
8: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਪਨੂ ਸਾਹਿਬ, ਅੱਗੇ ਵਧਾਂਗੇ ਜੀ, ਗੱਲ ਕਰਾਂਗੇ ਸਾਊਦੀ ਅਰਬ ਦੀ, ਜਿੱਥੇ ਸਾਊਦੀ ਅਰਬ ਨੇ ਮੱਕਾ ਦੇ ਵਿੱਚ ਹੁਤੀ ਬਾਗੀਆਂ ਦੇ ਕਾਰਨ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਦੇ ਤੁਹਾਡੇ ਮੁਤਾਬਕ ਮਾਇਨੇ ਕੀ ਨੇ?
3: ਦਪਿੰਦਰ ਜੀ, ਇਸ ਤਰ੍ਹਾਂ ਹੈ ਕਿ ਪਿਛਲੇ 2-3 ਦਿਨਾਂ ਤੋਂ ਜਿਹੜੇ ਹੁਤੀ ਬਾਗੀ ਨੇ, ਜਿਹੜੇ ਯਮਨ ਦੇ ਇੱਕ ਹਿੱਸੇ 'ਚੋਂ ਲੜਨੇ ਸ਼ੁਰੂ ਹੋਏ, ਹੌਲੀ ਹੌਲੀ ਅੱਗੇ ਵੱਧਦੇ ਜਾ ਰਹੇ ਆ। ਉੱਥੇ ਬਾਬ ਅਲ ਮੰਦੇਬ ਜਿਹੜਾ ਉੱਥੋਂ ਦਾ ਲੰਘਾ ਹੈ, ਜਿਸ ਤਰ੍ਹਾਂ ਦਾ ਹੋਰਮੇ ਸਟੇਟ ਆ, ਉਸੇ ਤਰ੍ਹਾਂ ਦਾ ਉਹ ਸਟੇਟ ਆ। ਜੇ ਉੱਥੇ ਕੱਲ੍ਹ ਨੂੰ ਕਬਜ਼ਾ ਕਰ ਲੈਣ ਅਤੇ ਮਿਸਰ ਵਾਲੇ ਪਾਸੋਂ ਜਿੰਨੇ ਤੇਲ ਦੇ ਟੈਂਕਰ ਆਉਂਦੇ ਆ ਉਹ ਸਾਰੇ ਰੁਕ ਜਾਣਗੇ। ਉਹ ਕਿਉਂਕਿ ਜਿਹੜੇ ਹੈਗੇ ਨੇ ਹੌਦੀ ਬਾਗੀ, ਉਹ ਪੂਰੀ ਤਰ੍ਹਾਂ ਇਰਾਨ ਦੇ ਨਾਲ ਮਿਲ ਕੇ ਚੱਲਦੇ ਆ। ਉਹਨਾਂ ਦਾ ਨਿਸ਼ਾਨਾ ਸਾਊਦੀ ਅਰਬ ਵੀ ਆ, ਉਹਨਾਂ ਦਾ ਨਿਸ਼ਾਨਾ ਇਜ਼ਰਾਈਲ ਵੀ ਆ। ਕਹਿੰਦੇ ਉਹਨਾਂ ਨੇ 1-2 ਵਾਰ ਮਿਜ਼ਾਈਲਾਂ ਵੀ ਦਾਗੀਆਂ। ਔਰ ਦੁਨੀਆ ਭਰ ਦੇ ਮੁਸਲਮਾਨਾਂ ਦਾ ਪਵਿੱਤਰ ਸ਼ਹਿਰ ਮੱਕਾ ਹੈ, ਔਰ ਉਹਦੇ ਨੇੜੇ ਤੇੜੇ ਜਿਹੜੀਆਂ ਇਸ ਪਾਸੇ ਨੇ ਉਹਨਾਂ ਮਿਜ਼ਾਈਲਾਂ ਦਾਗੀਆਂ, ਡਰੋਨ ਹਮਲੇ ਕਰਨ ਦਾ ਯਤਨ ਕੀਤਾ। ਉਹਦੇ ਤੋਂ ਬਾਅਦ ਸਾਊਦੀ ਅਰਬ ਦੀ ਸਰਕਾਰ ਨੇ ਅਲਰਟ ਜਾਰੀ ਕੀਤਾ। ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਜੇ ਮੈਂ ਭੁੱਲਦਾ ਨਹੀਂ ਤਾਂ ਸ਼ਾਇਦ 1979-80 ਦੇ ਨੇੜੇ ਦੀ ਗੱਲ ਆ, ਉਦੋਂ ਵੀ ਉੱਥੇ ਇੱਕ ਗਰੁੱਪ ਕੱਟੜਪੰਥੀਆਂ ਦਾ ਅੰਦਰ ਜਾ ਵੜਿਆ ਸੀ, ਸਾਰੇ ਹਥਿਆਰਬੰਦ ਸਨ। ਉਹਨਾਂ ਨੇ 8-10 ਹਜ਼ਾਰ ਲੋਕਾਂ ਨੂੰ ਵੀ ਉੱਥੇ ਇੱਕ ਕਿਸਮ ਦਾ ਬੰਦੀ ਬਣਾ ਲਿਆ ਸੀ ਔਰ ਇੱਕ ਹਫ਼ਤੇ ਤੱਕ ਰੌਲਾ ਪਿਆ ਰਿਹਾ ਸੀ। ਉਦੋਂ ਵੀ ਉਸ ਪਵਿੱਤਰ ਸਥਾਨ ਦੇ ਉੱਤੇ ਬਹੁਤ ਕੁਛ ਹੋਇਆ ਸੀ। ਮੈਂ ਇਹ ਸਮਝਦਾ ਕਿ ਇਸ ਵੇਲੇ ਸਾਊਦੀ ਅਰਬ ਦੀ ਸਰਕਾਰ ਜੇ ਅਲਰਟ ਜਾਰੀ ਕਰਦੀ ਹੈ, ਆਪਣੇ ਨਾਗਰਿਕਾਂ ਨੂੰ ਕਹਿੰਦੀ ਹੈ ਕਿ ਬਚੋ ਅਤੇ ਬਚਾਓ ਅਤੇ ਸਾਰੇ ਜਣੇ ਹਮਲਿਆਂ ਤੋਂ ਆਪਣਾ ਬਚਾਅ ਕਰਨ ਦਾ ਯਤਨ ਕਰੋ ਅਤੇ ਕੋਈ ਮਾੜੀ ਗੱਲ ਨਹੀਂ, ਚੌਕਸੀ ਰੱਖਣੀ ਚਾਹੀਦੀ ਹੈ, ਪਰ ਇਹਦੇ ਨਾਲ ਚਾਹੀਦਾ ਕਿ ਦੁਨੀਆਂ ਦੀਆਂ ਤਾਕਤਾਂ ਇਸ ਟੈਨਸ਼ਨ ਨੂੰ ਘਟਾਉਣ ਦਾ ਯਤਨ ਕਰਨ। ਜਿਉਂ ਜਿਉਂ ਇਰਾਨ ਦੀ ਟੈਨਸ਼ਨ ਵੱਧਦੀ ਹੈ, ਇਰਾਨ ਦੀ ਜੰਗ ਲਮਕਦੀ ਹੈ, ਤਿਉਂ ਤਿਉਂ ਕਈ ਨਵੇਂ ਖਤਰੇ ਹੋਰ ਵੱਧ ਰਹੇ।
4: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
2: ਪੰਨੂ ਸਾਹਿਬ, ਚੰਡੀਗੜ੍ਹ ਵੱਲ ਜਾਵਾਂਗੇ ਜੀ, ਜਿੱਥੇ ਚੰਡੀਗੜ੍ਹ ਦੇ ਵਿੱਚ ਹੈਲਥ ਡਿਪਾਰਟਮੈਂਟ 'ਚ ਜੋ ਭਰਤੀਆਂ ਦੇ ਨਿਯਮ ਨੇ ਉਹਨਾਂ 'ਚ ਕੁਝ ਬਦਲਾਅ ਕੀਤੇ ਗਏ ਨੇ। 60-40 ਦੀ ਰੇਸ਼ੀਓ ਨੂੰ ਲੈ ਕੇ ਹੈ ਜੋ ਸਿਆਸੀ ਤੌਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਕੋਲ ਤਾਂ 36% ਹੀ ਅਸਾਮੀਆਂ ਰਹਿ ਜਾਣਗੀਆਂ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?
3: ਇਹ ਤਾਂ ਅਜੇ 36% ਦੀ ਗੱਲ ਹੈ, ਅਜੇ 2 ਸਾਲ ਪਹਿਲਾਂ ਦੀ ਗੱਲ ਹੈ। ਚੰਡੀਗੜ੍ਹ ਦੇ ਵਿੱਚੋਂ ਇੱਥੇ ਲੈਕਚਰ ਟੀਚਰ ਜਿਹੜੇ ਲੱਗਣ ਵਾਸਤੇ, ਪ੍ਰੋਫੈਸਰ ਲੱਗਣ ਵਾਸਤੇ ਸਾਰੇ ਭਾਰਤ ਦੇ ਸੂਬਿਆਂ ਅਤੇ ਯੂਨੀਅਨ ਟੈਰੀਟਰੀ ਨੇ ਚਿੱਠੀ ਲਿਖਤੀ ਸੀ ਕਿ ਤੁਸੀਂ ਇੱਥੇ ਭੇਜੋ ਜੀ, ਸਾਨੂੰ ਲੋੜ ਹੈ। ਜਦਕਿ ਉੱਥੇ ਨਹੀਂ ਸੀ ਲਿਖੀ ਜਾ ਸਕਦੀ, ਇੱਥੇ ਜਿੰਨਾ ਵੀ ਕੋਟਾ ਉਹ 60-40 ਦੇ ਹਿਸਾਬ ਨਾਲ ਪੰਜਾਬ ਅਤੇ ਹਰਿਆਣੇ 'ਚੋਂ ਭਰਿਆ ਜਾਣਾ ਚਾਹੀਦਾ ਸੀ। ਹਰਿਆਣੇ ਵਾਲੇ ਚੁੱਪ ਕੀਤੇ ਰਹੇ ਅਤੇ ਪੰਜਾਬ ਦੇ ਵਿੱਚੋਂ ਇੱਥੇ ਕੁਝ ਟੀਚਰ ਜਥੇਬੰਦੀਆਂ ਨੇ ਪਹਿਲਾਂ ਦੁਹਾਈ ਪਾਈ, ਫਿਰ ਉਹਨਾਂ ਤੋਂ ਬਾਅਦ ਪ੍ਰਾਈਮ ਏਸ਼ੀਆ ਦੇ ਵਿੱਚ ਇਹ ਮੁੱਦਾ ਮੈਂ ਚੁੱਕਿਆ। ਉਹਦੇ ਬਾਅਦ ਪੰਜਾਬ ਸਰਕਾਰ ਵੀ ਜਾਗੀ, ਬਾਕੀ ਵੀ ਸਾਰੇ ਜਾਗੇ ਨਾਲ ਪ੍ਰੋਟੈਸਟ ਕੀਤਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਹ ਚਿੱਠੀ ਵਾਪਸ ਲੈਣੀ ਪਈ ਸੀ। ਹੁਣ ਚੰਡੀਗੜ੍ਹ ਪ੍ਰਸ਼ਾਸਨ ਜੇ ਸਿਹਤ ਵਿਭਾਗ ਦੇ ਵਿੱਚ ਵੀ ਪੰਜਾਬੀਆਂ ਦਾ ਕੋਟਾ ਕੱਟਣ ਲੱਗ ਪਿਆ, ਇਹਦਾ ਮਤਲਬ ਪ੍ਰਸ਼ਾਸਨ ਆਪ ਨਹੀਂ ਕਰ ਰਿਹਾ। ਇਹਦੇ ਪਿੱਛੇ ਕੋਈ ਤਾਕਤ ਆ, ਉਹ ਇੱਥੋਂ ਦੀ ਲੋਕਲ ਤਾਕਤ ਆ ਕਿ ਦਿੱਲੀ ਤੋਂ ਕੋਈ ਤਾਰਾ ਹਿਲਾਉਂਦੀ ਹੈ ਜਾਂ ਉਸ ਤੋਂ ਵੀ ਪਿੱਛੋਂ ਕੋਈ ਹਿਲਾਉਂਦਾ ਹੈ, ਇਹ ਸਾਨੂੰ ਪਤਾ ਨਹੀਂ। ਪਰ ਇਹ ਗੱਲ ਸੱਚੀ ਹੈ ਕਿ ਲਗਾਤਾਰ ਇਸ ਮੁੱਦੇ 'ਤੇ ਪਿਛਲੇ ਸਮੇਂ 'ਚ ਅਸੀਂ ਵੇਖਦੇ ਰਹੇ ਹਾਂ ਕਿ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਕਾਟਾ ਫਿਰਦਾ ਰਿਹਾ। ਸਾਰੀਆਂ ਗੱਲਾਂ ਰਲਾ ਕੇ ਇਹ ਮੰਨਣਾ ਚਾਹੀਦਾ ਕਿ ਪੰਜਾਬੀਆਂ ਨਾਲ ਇੱਕ ਨਵਾਂ ਧੱਕਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹਦੇ ਉੱਤੇ ਰਾਜਨੀਤੀ ਨੂੰ ਲਾਂਭੇ ਰੱਖ ਕੇ ਸਾਰੀਆਂ ਧਿਰਾਂ ਨੂੰ ਇੱਕ ਸੁਰ ਹੋ ਕੇ ਬੋਲਣਾ ਚਾਹੀਦਾ।
2: ਪੰਨੂ ਸਾਹਿਬ, ਹੁਣ ਕਰਨਾਟਕ ਵੱਲ ਜਾਵਾਂਗੇ ਜੀ, ਤੇ ਜ਼ਿਕਰ ਕਰਾਂਗੇ ਕਾਂਗਰਸ ਦਾ। ਕਾਂਗਰਸ ਦੇ MLA ਦੀ ਭਤੀਜੀ ਜੋ ਖੁਦ ਡਾਕਟਰ ਹੈ, ਇਹ ਕਿਹਾ ਗਿਆ, ਸ਼ਿਕਾਇਤ ਹੋਈ ਹੈ ਕਿ 6 ਮਹੀਨੇ ਹੋ ਗਏ ਨੇ, ਉਹ ਬਿਲਕੁਲ ਵੀ ਹਸਪਤਾਲ ਦੇ ਵਿੱਚ ਤਾਂ ਦਿਖਾਈ ਨਹੀਂ ਦਿੱਤੀ, ਪਰ 6 ਮਹੀਨੇ ਤੋਂ ਤਨਖਾਹ ਪੂਰੀ ਬਰਾਬਰ ਲੈ ਰਹੀ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ?
3: 70,000 ਰੁਪਇਆ ਮਹੀਨਾ ਉਹਨੂੰ ਤਨਖਾਹ ਮਿਲਦੀ ਹੈ, ਉਹ ਜਿੱਥੇ ਲੱਗੀ ਹੈ, MBBS ਡਾਕਟਰ ਕੁੜੀ ਹੈ, ਅੱਗੋਂ MD ਜਾਂ MS ਦਾ ਕੋਰਸ ਕਰ ਰਹੀ ਹੈ ਕਿਸੇ ਮੈਡੀਕਲ ਕਾਲਜ ਤੋਂ, ਰੈਗੂਲਰ ਸਟੂਡੈਂਟ ਹੈ, ਉੱਥੇ ਰੋਜ਼ ਜਾ ਕੇ ਕਲਾਸਾਂ ਲਾਉਂਦੀ, ਜਿਨ੍ਹਾਂ ਦਾ ਰਿਕਾਰਡ ਉੱਥੇ ਵੀ ਹੈ ਅਤੇ ਇੱਥੇ ਵੀ ਰਜਿਸਟਰ 'ਤੇ ਉਹਦੀ ਹਾਜ਼ਰੀ ਲੱਗਦੀ ਹੈ, ਜਦਕਿ ਆਉਂਦੀ ਕਦੇ ਨਹੀਂ, ਅਤੇ ਹਰ ਮਹੀਨੇ ਪੂਰੀ ਤਨਖਾਹ ਉਹਨੂੰ ਮਿਲ ਰਹੀ ਹੈ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ MLA ਦੀ ਭਤੀਜੀ ਹੈ, ਉਹ ਇਕੱਲੀ MLA ਦੀ ਭਤੀਜੀ ਨਹੀਂ, ਉਸ ਜ਼ਿਲ੍ਹੇ ਦਾ ਜਿਹੜਾ ਹੈਲਥ ਅਫਸਰ ਹੈ, ਜਿਹੜਾ ਸਿਵਲ ਸਰਜਨ ਹੈ, ਉਹਦੀ ਧੀ ਵੀ ਹੈ। ਉਹ ਸਿਵਲ ਸਰਜਨ ਆਪਣੀ ਧੀ ਨੂੰ ਇੰਨੀ ਛੋਟ ਦੇ ਰਿਹਾ ਕਿ ਤੂੰ ਹਸਪਤਾਲ 'ਚ ਜਾ ਨਾ ਜਾ, ਜਾ ਕੇ ਕਾਲਜ ਵਿੱਚੋਂ ਆਪਣੀ ਡਿਗਰੀ ਕਰ। ਹੁਣ ਜਦੋਂ ਸਾਰੇ ਪਾਸੇ ਰੌਲਾ ਪੈ ਗਿਆ, ਵਿਰੋਧੀ ਧਿਰ ਨੇ, ਭਾਰਤੀ ਜਨਤਾ ਪਾਰਟੀ ਨੇ ਵੀ ਹੋਰਨਾਂ ਨੇ ਮੁੱਦਾ ਚੁੱਕ ਲਿਆ, ਅਤੇ ਉਸ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਇੰਚਾਰਜ ਸਿਵਲ ਸਰਜਨ ਨੇ ਆਪਣੀ ਧੀ ਦੇ ਖਿਲਾਫ ਨੋਟਿਸ ਜਾਰੀ ਕਰਤਾ ਅਤੇ ਉਹਨੂੰ ਸਸਪੈਂਡ ਕੀਤਾ ਜਾਂਦਾ, ਉਹਦੀ ਜਾਂਚ ਕਰਵਾਈ ਜਾਵੇਗੀ। ਜੇ ਸੱਚਮੁੱਚ 6 ਮਹੀਨੇ ਤੋਂ ਉਹ ਉੱਥੇ ਡਿਊਟੀ 'ਤੇ ਨਹੀਂ ਗਈ, ਅਤੇ ਉਹਦੇ ਤੋਂ 6 ਮਹੀਨਿਆਂ ਦੀ ਤਨਖਾਹ ਵਸੂਲ ਕੀਤੀ ਜਾਵੇਗੀ, ਵੀ ਉਹ ਆਪਣੀ ਧੀ ਦੇ ਖਿਲਾਫ਼ ਕੀ ਕਾਰਵਾਈ ਕਰੇਗਾ? ਇਹ ਜਿਹੜੇ ਢੰਗ ਨਾਲ ਗੱਲ ਆਈ ਹੈ ਸਾਡੇ ਸਾਹਮਣੇ, ਉਹ ਤੋਂ ਇੱਦਾਂ ਲੱਗਦਾ ਕਿ ਪਿਓ ਧੀ ਨੇ ਰਲ ਕੇ, ਹੋ ਸਕਦਾ ਚਾਚਾ ਜਿਹੜਾ MLA ਉਹ ਵੀ ਨਾਲ ਰਲਿਆ ਹੋਵੇ, ਇਹਨਾਂ ਨੇ ਸਲਾਹ ਬਣਾਈ, ਕਿਹੜਾ ਕਿਸੇ ਨੂੰ ਪਤਾ ਲੱਗਦਾ, ਸਰਕਾਰ ਤਾਂ ਆਪਣੀ ਆ, ਇੱਥੇ ਕੋਈ ਕਰੂ ਵੀ ਤਾਂ ਕੀ ਕਰ ਲਓ ਸਾਡਾ। ਅਤੇ ਕੁੜੀ ਉੱਥੇ ਟ੍ਰੇਨਿੰਗ ਕਰਦੀ ਰਹੀ, ਮੈਡੀਕਲ ਕਾਲਜ ਵਿੱਚ ਪੜ੍ਹਦੀ ਰਹੀ, ਰੈਗੂਲਰ ਕਲਾਸਾਂ ਲਾਉਂਦੀ ਰਹੀ, ਰੋਜ਼ ਉੱਥੇ ਹਾਜ਼ਰੀਆਂ ਲੱਗਦੀਆਂ ਰਹੀਆਂ, ਅਤੇ ਇੱਥੇ ਜਿਹੜੇ ਹਸਪਤਾਲ 'ਚ ਉਹਨੇ ਜਾ ਕੇ ਡਿਊਟੀ ਕਰਨੀ ਸੀ, ਉੱਥੇ ਕਾਗਜ਼ੀ ਡਿਊਟੀਆਂ ਕਰਕੇ ਅਤੇ ਉਹ ਤਨਖਾਹਾਂ ਲੈਂਦੀ ਰਹੀ। ਇੱਕੋ ਟਾਈਮ 'ਤੇ ਦੂਰ ਦੇ ਮੈਡੀਕਲ ਕਾਲਜ ਵਿੱਚ ਅਤੇ ਹਸਪਤਾਲ ਵਿੱਚ ਰੋਜ਼ ਕਿੱਦਾਂ ਹਾਜ਼ਰ ਹੋ ਸਕਦੀ ਸੀ? ਇਹ ਹੁਣ ਮਾਮਲਾ ਬੜਾ ਗੰਭੀਰ ਹੋ ਗਿਆ, ਇਸ ਵੇਲੇ ਉੱਥੋਂ ਦੀ ਰਾਜਨੀਤੀ 'ਚ ਬਹੁਤ ਵੱਡਾ ਮੁੱਦਾ ਅੱਜ ਬਣਿਆ ਪਿਆ। ਇਹ ਹੋ ਸਕਦਾ ਕੁੜੀ ਤੋਂ ਨੌਕਰੀ ਤੋਂ ਅਸਤੀਫਾ ਦਵਾ ਦੇਣ, ਪਰ ਮੈਂ ਸਮਝਦਾ ਕਿ ਗੱਲ ਕੁੜੀ ਦੀ ਨਹੀਂ, ਕੁੜੀ ਨੂੰ ਤਾਂ ਜਾਂ ਪਿਓ ਨੇ ਜਾਂ ਚਾਚੇ ਨੇ ਜੋ ਕੁਝ ਆਖਿਆ ਉਹਨੇ ਕੀਤਾ। ਜੇ ਪਿਓ ਸਿਰ ਦੇ ਉੱਤੇ ਹੈ ਤਾਂ ਉਹ ਉੱਥੇ ਸਿਵਲ ਸਰਜਨ ਆ, ਉਸੇ ਦੇ ਕੰਟਰੋਲ ਹੇਠ ਹੈ ਸਾਰੇ ਜਿੰਨੇ ਹਸਪਤਾਲ ਨੇ ਉਸ ਜ਼ਿਲ੍ਹੇ ਦੇ, ਅਤੇ ਉਹ ਆਪਣੀ ਧੀ ਤੋਂ ਇਹ ਕੰਮ ਕਰਵਾਉਣ ਡਿਆ। ਇਹਦਾ ਮਤਲਬ ਜ਼ਿੰਮੇਵਾਰ ਧੀ ਨਹੀਂ ਹੈਗੀ, ਪਿਓ ਆ ਜਿਹਨੇ ਸਾਰਾ ਕੁਝ ਕੀਤਾ। ਮੁਕੱਦਮਾ ਉਸ ਪਿਓ 'ਤੇ ਚੱਲਣਾ ਚਾਹੀਦਾ, ਕੇਸ ਉਹਦੇ ਖਿਲਾਫ ਦਰਜ ਹੋਣਾ ਚਾਹੀਦਾ।
2: ਪੰਨੂ ਸਾਹਿਬ, ਸਾਡੇ ਨਾਲ ਚਰਚਾ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
3: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਫਿਲਹਾਲ ਅੱਜ ਲਈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਅਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਤੁਹਾਡਾ ਆਪਣਾ, ਤੁਹਾਡੇ ਲਈ।

0: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: ਆਓ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ।

0: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
1: ਸਿੱਧੂ ਮੂਸੇ ਵਾਲਾ

0: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ.
1: Serving Winnipeg for over 50 years. This is 92.7 FM CKJS.
2: 92.7 FM CKJS is proud to support the 37th annual Teddy Bears Picnic, September 27th at Assiniboine Park. Yeah! It's a whole day of family fun with activities to help kids better understand the techniques and technology used in our healthcare. Bring your own teddy bear for a checkup with Dr. Good Bear. With so much to do, be sure to plan your day at goodbear.ca. The 37th Annual Teddy Bears Picnic, September 27th at Assiniboine Park. Proudly supported by 92.7 FM, CKJS.
3: Yay! Still Bengals. Yeah.

ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1139 ਤੁਸੀਂ ਜਾਣਾ।

ਪ੍ਰਿਸਟੀਨ ਡੈਂਟਲ। ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313 417 44 44 4313 417 44 44

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੋਰ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

ਨਾਨਕ ਦਾਸ ਹਰ ਸਰਨ ਦੁਆਰੇ ਸੂਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡੋਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤਾ ਆਸਰ ਕੀਨੇ ਰਹਾਓ ਗੁਣ ਗਾਵਤ।

ਮਹੱਲਾ ਪੰਜਵਾਂ ਅੰਮ੍ਰਿਤ ਬਚਨੋ ਸਾਧਕੀ ਬਾਣੀ ਜੋ ਜੋ ਜਪੈ ਤਿਸਦੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਨਾ।

ਹੱਲਾ ਪੰਜਵਾਂ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਓ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਸ਼ੋਹਾ ਕਰਤ ਗਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਬੀਤੀਅਨ ਭਰਮਾਈ ਕਰ ਵਾਸਨਾ ਦੇਵੈ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜੈ ਕਿਰਤ ਭਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ

ਗੁਰਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਮਾਨ ਸਰਣੀ ਪਰੋ ਹਰ ਗੁਣ ਨਿਧ ਪਾਈ ਅਵਲੋਕਨ ਪੁਨੈ ਪੁਨੈ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੁਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ।

ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਪਾਰਿਆ ਤੀ ਉੱਚਾ ਕੋਈ ਅਵਰ ਨਾ ਤੇਰੀ ਪਤ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖਦਾਤੇ ਦਿਨ ਰਹਿਣ ਸਾਹ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗ

ਖੋਇਤ ਖੋਇਤ ਭਇਆ ਸਾਧ ਸੰਗ, ਤਿਨ ਸਰਨਾਈ ਪਾਇਆ ਰਹਾਉ। ਵੇਦ ਪੜੇ ਪੜ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ। ਸਾਧਕ

ਤਿਨ ਪੀ ਅੰਤ ਨਾ ਪਾਇਓ ਤੇਰਾ, ਲਾਏ ਥੱਕੇ ਬਿਪੂਤਾ। ਸਹਿਜ ਸੁਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ। ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮੰਤਨ ਹਰ ਹਰ ਧਿਆਇਆ। ਸੁਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤਹੁ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ ਰਹਾਉ, ਕੋੜ ਤੀਰਥ ਮੱਜਨ ਇਸ ਨਾਨਾ, ਇਸ ਕਲਮੈ ਮਹਿਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਬੈਸ, ਉਪਦੇਸ਼ ਚਉ ਵਰਣਾ ਕਉ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲਮੈ, ਘੜਘਟ ਨਾਨਕ ਮਾਜਾ। ਸੂਹੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਪ੍ਰਮਾਨੈ। ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੀਵਡ ਨਾ ਕੋਈ, ਭਗਤਾਂ ਬਣਿਆਈ ਪ੍ਰਭ ਆਪਣੇ ਸਿਉਂ। ਜਲ ਥਲ ਮਹੀਅਲ ਸੋਈ ਰਹਾਉ, ਕੋਟ ਅਪਰਾਧੀ ਸੰਤ ਸੰਗ ਉਧਰੈ। ਜਮਤਾ ਕਹਿ ਨੇੜ ਨਾ ਆਵੈ, ਜਨਮ ਜਨਮ

ਲਾਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਅੰਧ ਕੂਬ ਤੇ ਕਾਢ ਲੀਏ ਤੁਮ ਆਪ ਹੈ ਕਿਰਪਾਲਾ ਸਾਰ ਸਮਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖਦਾਤਾ ਪੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਛ ਨਾ ਸੀ ਉਹ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ।

ਆਪ ਕਰਾਏ ਸਰਬ ਨਿਰੰਤਰ ਸੋਈ ਰਹਾਓ। ਗਣਤੀ ਗਣੀ ਨਾ ਛੁਟੈ ਕਤਹੂ ਕਾਚੀ ਦੇ ਆਣੀ, ਕਿਰਪਾ ਕਰੋ ਪ੍ਰਭ ਕਰਨ ਹਾਰੇ ਤੇਰੀ ਬਖਸ਼ ਨਿਰਾਲੀ। ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੂੰ ਤੇ ਆਈਐ, ਤੇਰੀ ਗਤਮਿਤ ਤੂੰ ਹੈ ਜਾਣੈ ਕੁਦਰਤ ਕੀਮ ਨਾ ਪਾਈਐ। ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਪਾਣਾ। ਸੂਹੀ ਮਹੱਲਾ ਪੰਜਵਾਂ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿੰਨਾ ਕੇ ਕੰਮਾਂ, ਮੇਰੇ ਰਾਮ ਹਰ ਜਨ

ਹਰ ਸਿਉ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਆਪੇ ਕਰਨੈ ਹਾਰਾ ਚਰਨ ਧੂੜ।

ਕਹਿ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਤੋਏ ਬੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੇ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡੇ ਅਵਰ ਨਾ ਕੋਈ ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾਂ ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ

ਆਪਣਾ ਧਿਆਈ ਹੈ, ਗੁਰਪ੍ਰਸਾਦ ਪਉ ਤਰੀ ਹੈ, ਆਪ ਤਿਆਗ ਹੋਈ ਹੈ, ਸਭ ਰਹਿਣਾ ਜੀਵਤਿਆਂ ਇਉਂ ਮਰੀ ਹੈ, ਸਫਲ ਜਨਮ ਤਿਸਕਾ ਜਗ ਪੀਤਰ, ਸਾਧ ਸੰਗ ਨਾਉ ਜਾਪੇ, ਸਗਲ ਮਨੋਰਥ ਤਿਸਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ, ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧਰ ਵਾਲਾ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਭ ਅਵਗਣ ਮੈਂ।

0: ਕਟੈ ਪਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬਿਛਰਤ ਦੁਖ ਪਾਇਆ ਕਰ ਗੈ ਲੇਹੋ ਪ੍ਰੀਤਮ ਪ੍ਰਭਰਾਇਆ ਭਣਤ ਨਾਨਕ ਸਉ ਹੈ ਪੀ ਹੋਸੀ ਜੈ ਪਾਵੈ ਪਿਆਰਾ ਤੈ ਰਾਵੇਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ ਟੌਪ ਲਿੰਕ ਫਾਈਨੈਂਸ਼ੀਅਲ

0: Vasta call karo 204-772-1313. Canada's number one provider of training, consulting, and software for the transportation industry. ACE ACI e-manifest permits, CTPA, and more. Visit avaal.com.
1: ਓ ਵੈਲਕਮ ਹੈ ਜੀ, ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ। ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ।
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ, ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ।
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ? ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ।
3: ਇੱਥੇ ਟਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ। ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ।
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ। ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ।
3: 171 ਪ੍ਰਿਚਰਡ ਐਵੇਨਿਊ, ਵਿਨੀਪੈਗ।
2: ਫੋਨ 204-582-3807,
3: 204-582-3807।
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ, ਨਾ ਕਿ ਸਿਰਫ ਕਿਸਮਤ ਨਾਲ। ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ, ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ, ਕਲੀਅਰ ਤੇ ਰਿਜ਼ਲਟ ਓਰੀਐਂਟਡ ਅਪਰੋਚ ਨਾਲ। ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ। ਕਾਲ 204-979-0786। ਨੂਰਾ ਫਾਈਨੈਂਸ਼ੀਅਲ, ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ।
5: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
6: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
7: ਵਿਨੀਪੈਗ ਵਾਲਿਓ, ਤਿਆਰ ਹੋ ਜਾਓ ਗੱਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ।
8: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਸ ਦੇ ਨਾਲ 1115 ਗੇਟਵੇ ਰੋਡ ਸਟੋਰ, ਫਰੈਸ਼ ਲੁੱਕ, ਫਰੈਸ਼ ਟੀਮ ਤੇ ਉਹੀ ਗੱਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ।
7: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ, ਮੈਰੀਨੇਟ ਚਿਕਨ ਲੈਗਸ ਐਂਡ ਥਾਈਸ, ਵਿੰਗਸ, ਟਿੱਕਾ, ਫਿਸ਼, ਗੋਟ, ਲੈਂਬ, ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁਕ ਆਈਟਮਸ। ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ।
8: ਵਿਨੀਪੈਗ ਵਾਲਿਓ, ਗੱਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ। ਵਿਜ਼ਿਟ ਗਰਚਾ ਬ੍ਰੋਸ, 1115 ਗੇਟਵੇ ਰੋਡ, ਯੂਨਿਟ 5 ਲੋਕੇਸ਼ਨ।
7: ਗਰਚਾ ਬ੍ਰੋਸ, ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ।
5: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।
9: ਬਈ ਸਾਡਾ ਬਾਪੂ ਮੱਖਣ ਸੋਂ ਕਹਿੰਦਾ ਹੁੰਦਾ ਸੀ, ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ। ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ। ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ। ਬਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਹੈ, ਡੈਂਟਿੰਗ ਪੇਂਟਿੰਗ ਦਾ, ਉਹ ਵੀ ਹੋ ਜੂ। ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ। ਬਈ ਜਾਣਾ ਕਿੱਥੇ? ਆਪਣੇ 306 ਸਟੈਨਲੇ ਸਟਰੀਟ, ਵਿਨੀਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ 204-942-4640।
10: ਕੀ ਤੁਹਾਡਾ ਵੀ ਸੁਪਨਾ ਹੈ ਕਿ ਆਪਣਾ ਘਰ ਹੋਵੇ? ਤਾਂ ਇੱਕੋ ਇੱਕ ਨਾਮ ਯਾਦ ਰੱਖਿਓ, ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ। ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ। ਵੈਸਟ ਸੇਂਟ ਪੌਲ, ਹਾਈਲੈਂਡ ਪੁਆਇੰਟ, ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ। ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ। ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਕਾਲ ਬੌਬੀ ਸਿੰਘ 204-510-9485, 204-510-9485।
11: ਹਨੀ, ਅੱਜ ਕਾਰ ਪੋਲ ਚ ਵੱਜ ਗਈ।
12: ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਨਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ, ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 ਸੋਲਟਰ ਸਟਰੀਟ, ਵਿਨੀਪੈਗ, 204-421-1300, 204-421-1300।
13: ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ,
14: ਰੇਡੀਓ ਧਮਾਲ,
13: ਰੇਡੀਓ ਧਮਾਲ।

ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਉੱਤੇ ਜੇ ਗੱਲ ਕਰਦੇ ਹਾਂ ਵੈਦਰ ਦੀ ਬਹੁਤ ਸੋਹਣਾ ਜਿਹਾ ਦਿਨ ਲੱਗਿਆ ਹੋਇਆ ਅੱਜ ਸੂਰਜ ਦੇਵਤਾ ਜੀ ਛਾਏ ਹੋਏ ਨੇ ਜੇ ਗੱਲ ਕਰਦੇ ਹਾਂ ਟੈਂਪਰੇਚਰ ਦੀ ਤਾਂ ਅੱਜ ਦਾ ਤਾਪਮਾਨ 14 degrees Celsius ਨੋਟ ਕੀਤਾ ਗਿਆ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ 17 degrees ਰਹਿਣ ਵਾਲਾ ਜੀ ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਤਾਂ ਨਾ ਮਾਤਰ ਜੀ 5 kilometers ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ ਜਾਣੀ ਕਿ ਥੋੜ੍ਹੀ ਬਹੁਤੀ ਜਿਹੜੀ ਅੱਜ ਹਵਾ ਦੀ ਰਫ਼ਤਾਰ ਦੇਖਣ ਨੂੰ ਮਿਲੂਗੀ ਬਹੁਤ ਘੱਟ ਰਫ਼ਤਾਰ ਅੱਜ 5 kilometers ਘੰਟੇ ਦੀ ਰਫ਼ਤਾਰ ਨਾਲ ਅੱਜ ਹਵਾਵਾਂ ਚੱਲਣਗੀਆਂ ਅਤੇ 7:07 ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ ਅਤੇ 7:38 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ।

ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ। ਜੇ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ ਗੱਲ ਕਰਦੇ ਹਾਂ ਤਾਂ ਰਾਤ ਦਾ ਟੈਂਪਰੇਚਰ ਜਿਹੜਾ ਨੋਟ ਕੀਤਾ 23 ਡਿਗਰੀ ਹੈ ਜੀ, ਸੁਬਹਾ ਦਾ ਫਿਰ 26 ਡਿਗਰੀ ਫੀਲ ਲਾਈਕ ਜਿਹੜਾ 26 ਡਿਗਰੀ ਹੈ, ਅਤੇ ਆਫਟਰਨੂਨ ਦਾ ਜਿਹੜਾ ਟੈਂਪਰੇਚਰ ਨੋਟ ਕੀਤਾ ਹੈਗਾ 33 ਡਿਗਰੀ ਜਿਹੜਾ ਫੀਲ ਲਾਈਕ ਹੈਗਾ ਜੀ 35 ਡਿਗਰੀ। ਅਤੇ ਕਈ ਥਾਵਾਂ ਦੇ ਉੱਤੇ ਠੰਡੀਆਂ ਮਿੱਠੀਆਂ ਹਵਾਵਾਂ ਚੱਲ ਰਹੀਆਂ ਨੇ, ਅਤੇ ਕਈ ਥਾਵਾਂ ਦੇ ਉੱਤੇ ਬਹੁਤ ਹਲੇ ਵੀ ਗਰਮੀ ਪੈ ਰਹੀ ਹੈ। ਅਤੇ ਕਿਹੜੇ ਕਿਹੜੇ ਪੰਜਾਬ ਦੇ ਏਰੀਏ ਨੇ ਜਿੱਥੇ ਬਾਰਿਸ਼ ਹੋਈ ਹੈ ਅਤੇ ਕਿੱਥੇ ਬਾਰਿਸ਼ ਨਹੀਂ ਹੋਈ? ਇਹ ਸੁਬਹਾ ਸੁਬਹਾ ਤੁਸੀਂ ਕਾਲ ਕੀਤੀ ਹੋਣੀ ਹੈ ਇੰਡੀਆ ਪੰਜਾਬ ਦੇ ਵਿੱਚ, ਤਾਂ ਤੁਹਾਨੂੰ ਦਾਦਾ ਦਾਦੀ ਨਾਨਾ ਨਾਨੀ ਭੈਣ ਭਰਾਵਾਂ ਯਾਰਾਂ ਦੋਸਤਾਂ ਨੇ ਜ਼ਰੂਰ ਦੱਸਿਆ ਹੋਣਾ, ਮੰਮੀ ਡੈਡੀ ਨੇ ਜ਼ਰੂਰ ਦੱਸਿਆ ਹੋਣਾ ਕਿ ਕਿੱਦਾਂ ਦਾ ਵੈਦਰ ਆ। ਅਤੇ ਜੇ ਤੁਸੀਂ ਆਪਦੇ ਏਰੀਏ ਦਾ ਵੈਦਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ 204-780-6080 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਜੀ ਸਪੋਂਸਰ ਕੀਤਾ ਗਿਆ ਫੋਗਿਸ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ। ਬਿਲਕੁਲ ਜੀ, ਜੇ ਤੁਸੀਂ ਲਾਈਵ ਡਿਜੀਬਿਲਟੀ ਕ੍ਰਿਟੀਕਲ ਸੁਪਰਵੀਜ਼ਰ ਵਿਜ਼ਟਰ ਇੰਸ਼ੋਰੈਂਸ ਜਾਂ RRSP TFSA RESP ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ ਜੀ ਬੀਰ ਇੰਦਰ ਸਿੰਘ ਬਹਿਲ ਜੀ, 204-230-4133 ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਜੀ ਨਾਲ ਸੰਪਰਕ ਕਰ ਸਕਦੇ ਹੋ 204-688-5852 ਦੇ ਉੱਤੇ। ਅਤੇ ਜੇ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ 100 ਮੈਡਲੇ ਡਰਾਈਵ 'ਤੇ ਮੰਡੇ ਟੂ ਸੈਟਰਡੇ ਹੁੰਦੇ ਨੇ, ਸਿਰਫ ਇੱਕ ਵੀਰਵਾਰ ਦਾ ਦਿਨ ਛੱਡ ਕੇ। ਵੀਰਵਾਰ ਦਾ ਦਿਨ ਸਪੈਸ਼ਲ ਰੱਖਿਆ ਹੋਇਆ ਉਹਨਾਂ ਨੇ ਜੀ, ਸਾਊਥ ਦੇ ਜਿਹੜੇ ਕਲਾਇੰਟਸ ਨੇ ਉਹਨਾਂ ਲਈ ਰੱਖਿਆ ਹੋਇਆ। 99 Scaffold ਡਰਾਈਵ 'ਤੇ ਤੁਸੀਂ ਮਿਲ ਸਕਦੇ ਹੋ ਸਾਊਥ ਵਾਲੇ ਆਫਿਸ 'ਤੇ। ਅੱਜ ਥੋੜ੍ਹਾ ਟਰੈਵਲ ਕਰ ਰਹੇ ਨੇ ਅਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਉਹ ਪਹੁੰਚ ਨਹੀਂ ਪਾਉਣਗੇ, ਤਾਂ ਕਰਕੇ ਇਹਦੇ ਲਈ ਖੇਮਾ ਦੇ ਜਾਂਚ ਕਾਂ। ਪਰ ਤੁਸੀਂ ਕਾਲ ਕਰਕੇ ਅਪੋਇੰਟਮੈਂਟ ਬੁੱਕ ਕਰਾ ਸਕਦੇ ਹੋ, ਜਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਵੀਰਿੰਦਰ ਸਿੰਘ ਬਹਿਲ ਜੀ ਨਾਲ 204-230-4131 'ਤੇ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਜੀ ਬਹੁਤ ਸਪੈਸ਼ਲ ਰਹਿਣ ਵਾਲਾ। ਆਪਾਂ ਇੱਕ ਤਾਂ ਸਦਾਬਹਾਰ ਓਲਡ ਇਜ਼ ਗੋਲਡ ਜਿਹੜੇ ਗਾਣੇ ਹੁੰਦੇ ਆ ਉਹ ਵੀ ਆਪਾਂ ਲਾਵਾਂਗੇ, ਅਤੇ ਵਿੱਚ ਵਿੱਚ ਜਿਹੜੀ ਨਿਊ ਵਾਈਬ ਆ ਉਹ ਵੀ ਆਪਾਂ ਇੰਜੋਏ ਕਰਦੇ ਰਹਾਂਗੇ। ਅਤੇ ਅੱਜ ਦਾ ਸਫ਼ਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲ ਐਂਟਰਟੇਨਮੈਂਟ ਵਾਲਾ ਹੋਊਗਾ ਜੀ। ਜੇ ਤੁਹਾਡੀ ਕੋਈ ਵਾਈਬ ਦੇ ਅਕੋਰਡਿੰਗ ਅੱਜ ਦਾ ਜਿਹੜਾ ਜਿੱਦਾਂ ਦਾ ਵੀ ਮੂਡ ਆ ਤੁਹਾਡਾ, ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਆਲਰੇਡੀ ਪੋਸਟ ਦੇਖ ਚੁੱਕੇ ਹਾਂ ਅਤੇ ਮੇਜਰ ਅਪਡੇਟ ਦਿੱਤੀ ਆ। ਜਿਹੜਾ ਟਾਈਮ ਚੇਂਜ ਹੁੰਦਾ 1 ਘੰਟਾ ਅੱਗੇ 1 ਘੰਟਾ ਪਿੱਛੇ ਜਿਹੜਾ ਕਰਦੇ ਹੁੰਦੇ ਸੀ ਉਹ ਹੁਣ ਨੋ ਮੋਰ ਆ ਜੀ। ਬਿਲਕੁਲ ਜੀ, ਤੁਸੀਂ ਇਹਦੇ ਰਿਲੇਟਡ ਜੇ ਕੋਈ ਅਪਡੇਟ ਜਾਣਨਾ ਚਾਹੁੰਦੇ ਹੋ ਤਾਂ ਇੰਸਟਾਗ੍ਰਾਮ ਦੇ ਉੱਤੇ ਰੇਡੀਓ ਧਮਾਲ ਜ਼ਰੂਰ ਸਰਚ ਕਰ ਲਓ। ਉੱਥੇ ਆਪਾਂ ਅੱਜ ਅਪਡੇਟ ਕਰਤੀ ਹੈ ਨਿਊਜ਼। ਇਹ ਹੁਣ ਜਿਹੜਾ ਘੰਟਾ ਜਿਹੜਾ ਆਪਾਂ ਚੇਂਜ ਕਰਦੇ ਹੁੰਦੇ ਸੀ ਜਿਹੜਾ ਹੁਣ 1 ਨਵੰਬਰ ਨੂੰ ਹੋਣਾ ਸੀਗਾ ਉਹ ਨਹੀਂ ਹੋਊਗਾ, ਤਾਂ ਉਹਦੇ ਰਿਲੇਟਡ ਆਪਾਂ ਰੇਡੀਓ ਧਮਾਲ ਦੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਆਲਰੇਡੀ ਅਪਡੇਟ ਕਰ ਚੁੱਕੇ ਹਾਂ। ਜੇ ਹਾਲੇ ਤੱਕ ਤੁਸੀਂ ਪੋਸਟ ਨਹੀਂ ਦੇਖੀ ਤਾਂ ਇੰਸਟਾਗ੍ਰਾਮ ਦੇ ਉੱਤੇ ਰੇਡੀਓ ਧਮਾਲ ਸਰਚ ਕਰਕੇ ਜ਼ਰੂਰ ਪੋਸਟ ਦੇਖ ਲਓ, ਅਤੇ ਮੇਜਰ ਅਪਡੇਟ ਆਪਦੇ ਯਾਰਾਂ ਦੋਸਤਾਂ ਦੇ ਨਾਲ ਆਪਦੀ ਫੈਮਿਲੀਜ਼ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਉ। ਅਤੇ ਦੱਸ ਗਏ ਗੰਡੂ ਆਟੋ ਸੇਲ ਵੱਲੋਂ ਬਹੁਤ ਸਾਰੀਆਂ ਇਸ ਟਾਈਮ ਯੂਜ਼ਡ ਕਾਰਾਂ ਦੇ ਉੱਤੇ ਵੈਨ SUV ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਅਤੇ ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਦਿੰਦੇ ਨੇ ਬੜੀ ਹੀ ਘੱਟ ਪ੍ਰਾਈਜ਼ ਦੇ ਉੱਤੇ। ਅਤੇ ਜੇ ਤੁਸੀਂ ਗੱਡੀ ਬਾਏ ਕਰਨਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਆਪਦੀ ਫੈਮਿਲੀ ਦੇ ਨਾਲ ਹੁਣ ਸਿਆਲ ਦੇ ਵਿੱਚ ਹੀਟ ਲਾ ਕੇ ਘੁੰਮੀਏ ਫਿਰੀਏ ਅਤੇ ਬੱਸਾਂ ਦਾ ਸਫ਼ਰ ਨਾ ਕਰੀਏ, ਅਤੇ ਉਹਦੇ ਲਈ ਤੁਹਾਨੂੰ ਫਿਰ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰਨਾ ਪਊਗਾ। 222 ਮੈਕਸਵੈਲ ਸਟਰੀਟ ਦੇ ਉੱਤੇ ਤੁਸੀਂ ਮਹਿੰਦਰ ਸਿੰਘ ਗੰਡੂ ਜੀ ਨਾਲ ਸੰਪਰਕ ਕਰ ਸਕਦੇ ਹੋ। 204-227-8028 ਦੇ ਉੱਤੇ ਸੰਪਰਕ ਕਰਕੇ ਜਿਹੜੀਆਂ ਵਧੀਆ ਵਧੀਆ ਡੀਲਾਂ ਤੁਸੀਂ ਗ੍ਰੈਬ ਕਰ ਸਕਦੇ ਹੋ। ਅਤੇ ADA ਰੂਫਿੰਗ ਨਾਲ ਸੰਪਰਕ ਕਰ ਲਓ ਜੀ, 431-996-6632 'ਤੇ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਰੈਜ਼ੀਡੈਂਟਲ ਰੂਫਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਰੀਰੂਫਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਨਵੇਂ ਘਰ ਦੀ ਰੂਫਿੰਗ ਕਰਵਾਉਣਾ ਚਾਹੁੰਦੇ ਹੋ, ਇਹਦੇ ਲਈ ਤੁਹਾਨੂੰ ADA ਰੂਫਿੰਗ ਦੇ ਨਾਲ ਸੰਪਰਕ ਕਰਨਾ ਪਊਗਾ। ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ, 431-996-6632 'ਤੇ ਸੰਪਰਕ ਕਰ ਸਕਦੇ ਹੋ। ਇਹ ਖੁਦ ਵੀ ਰੂਫ ਇੰਸਪੈਕਟਰ ਨੇ, ਪ੍ਰੋਪਰ ਸਰਟੀਫਾਈਡ ਨੇ। ਜੇ ਤੁਸੀਂ ਡਾਇਰੈਕਟਲੀ ਡੀਲ ਕਰਨਾ ਚਾਹੁੰਦੇ ਤਾਂ ਦੱਸ ਕੇ ਡਾਇਰੈਕਟਲੀ ਡੀਲ ਕਰਦੇ ਨੇ ਇੰਸ਼ੋਰੈਂਸ ਕਲੇਮ ਦੇ ਲਈ, ਚਾਹੇ ਹਿਲ ਡੈਮੇਜ ਕਲੇਮ ਹੋਵੇ, ਚਾਹੇ ਵਾਟਰ ਡੈਮੇਜ ਕਲੇਮ ਹੋਵੇ, ਚਾਹੇ ਵਿੰਡ ਡੈਮੇਜ ਕਲੇਮ ਹੋਵੇ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਲੇਮ ਆ, ਤੁਹਾਡੇ ਗੜੇਮਾਰੇ ਕਰਕੇ ਤੁਹਾਡੀ ਰੂਫਿੰਗ ਦਾ ਨੁਕਸਾਨ ਹੋਇਆ ਜਾਂ ਛੱਤ 'ਚ ਆਉਂਦੀ ਆ ਉਹਦੇ ਕਰਕੇ ਤੁਹਾਡੀ ਜਿਹੜੇ ਘਰ ਦੀ ਹੁਣ ਹਾਲਤ ਆ ਥੋੜ੍ਹੀ ਵਿਗੜੀ ਪਈ ਆ ਅਤੇ ਤੁਸੀਂ ਸੁਧਾਰ ਨਹੀਂ ਚਾਹੁੰਦੇ ਹੋ, ਅਤੇ ਜਾਂ ਤੇਜ਼ ਹਵਾਵਾਂ ਕਰਕੇ ਜਿਹੜੀ ਰੂਫਿੰਗ ਖਰਾਬ ਹੋ ਜਾਂਦੀ ਆ ਤਾਂ ਤੁਸੀਂ ਬਿਹਤਰ ਬਣਾਉਣਾ ਚਾਹੁੰਦੇ ਹੋ, ਅਤੇ ਉਹਦੇ ਲਈ ਤੁਹਾਨੂੰ ਸੰਪਰਕ ਕਰਨਾ ਪਊਗਾ ADA ਰੂਫਿੰਗ। ਬਿਲਕੁਲ ਜੀ, ਪਵਨ ਕੁਮਾਰ ਜੀ ਨਾਲ ਸੰਪਰਕ ਕਰ ਲਓ, ਅਤੇ ਤੁਹਾਡੇ ਟਾਈਮ ਅਤੇ ਮਨੀ ਦੋਨਾਂ ਦੀ ਵੈਲਿਊ ਹੋਊਗੀ, ਉਹਦੇ ਲਈ ਤੁਹਾਨੂੰ ਸੰਪਰਕ ਕਰਨਾ ਪਊਗਾ ADA ਰੂਫਿੰਗ। 431-996-6632 'ਤੇ ਤੁਸੀਂ ਪਵਨ ਕੁਮਾਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਫਲੈਟ ਰੂਫਿੰਗ ਵੀ ਸਰਵਿਸ ਦਿੰਦੇ ਨੇ, ਅਤੇ ਕਮਰਸ਼ੀਅਲ ਰੂਫਿੰਗ ਦੇ ਸਪੈਸ਼ਲ ਨੇ। ਜੇ ਤੁਸੀਂ ਰੈਸਟੋਰੈਂਟ ਜਾਂ ਕੋਈ ਨਵੀਂ ਬਿਲਡਿੰਗ ਬਣਾਉਣਾ ਚਾਹੁੰਦੇ ਹੋ, ਕੋਈ ਕਮਰਸ਼ੀਅਲ ਬਿਲਡਿੰਗ ਬਣਾਉਣਾ ਚਾਹੁੰਦੇ ਹੋ, ਦੱਸ ਗਏ ਕਮਰਸ਼ੀਅਲ ਰੂਫਿੰਗ ਦੇ ਮਾਹਿਰ ਨੇ। ਚਾਹੇ ਟੋਰਚ ਔਨ ਰੂਫਿੰਗ ਕਰਵਾਉਣੀ ਹੋਵੇ, ਚਾਹੇ EPDM ਰੂਫਿੰਗ ਕਰਵਾਉਣੀ ਹੋਵੇ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, ਤਾਂ ਉਹ ਵੀ ਕਰਦੇ ਨੇ। TPO ਰੂਫਿੰਗ ਵੀ ਕਰਦੇ ਨੇ, ਮੈਟਲ ਰੂਫਿੰਗ ਵੀ ਕਰਦੇ ਨੇ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ADA ਰੂਫਿੰਗ, ਪਵਨ ਕੁਮਾਰ ਜੀ ਦੇ ਨਾਲ 431-996-6632 'ਤੇ ਸੰਪਰਕ ਕਰ ਸਕਦੇ ਹੋ। ਹਰ ਤਰ੍ਹਾਂ ਦੀ ਸੀਡਿੰਗ ਸਰਵਿਸ ਦਿੰਦੇ ਨੇ, ਹਰ ਇੱਕ ਤਰ੍ਹਾਂ ਦੀ। ਜੇ ਤੁਸੀਂ ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ, ਅਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ ਕਰਵਾਉਣੀ ਹੋਵੇ, ਸੀਡਿੰਗ ਕਰਵਾਉਣੀ ਹੋਵੇ, ਇੰਸਪੈਕਸ਼ਨ ਕਰਵਾਉਣੀ ਹੋਵੇ ਜਾਂ ਇੰਸ਼ੋਰੈਂਸ ਕਲੇਮ ਲਈ,
संपर्क कर लो जी ADA रूफिंग पवन कुमार जी के नाल 431-996-6232 ते तुसी संपर्क कर सकते हो। तो प्रैरी वेयरहाउस क्रॉस डक नाल संपर्क कर सकते हो जे तुसी आपदे समान दे लई स्टोरेज लभ रहे हो विनीपैग दे विच तां हुण तुहानू वेटिंग करन दी लोड़ नहीं गी, हुण तुहानू टेंशन लैण दी लोड़ नहीं क्योंकि तुहाडियां टेंशनां दा हल लैके आए ने प्रैरी वेयरहाउस वाले। बिल्कुल जी 2575 रिंग स्टार बुलेवार्ड ते ने जी 431-323-3000 ते तुसी संपर्क कर सकते हो। किसी भी तरह की तुहाडी स्टोरेज लई समान दे लई तुहानू स्टोरेज चाहिए होवे तुहानू दस गए ड्राई रैफर दोनों तरह का क्रॉस डक हुंदा है इत्थे। जे तुसी नॉर्मल समान तुहाडा वह भी समान तुसी रख सकते हो, जे रैफर वाला रेफ्रिजरेटर वाला जाने के कोल्ड समान तुसी रखना चाहुंदे हो वह भी रख सकते हो, वह भी सहूलत तुहानू मिलती है, हर एक फैसिलिटी तुहानू मिलती है। खुला समान तुसी रख सकते हो तो ट्रेलर ड्रॉप फैसिलिटी भी हैगी है, भी सीधा तुसी आओ ट्रेलर रखो तो अनलोड करके चले जाओ, कोई वेटिंग टाइम नहीं हैगा, क्विक इन आउट है जी। जो तुसी आओ बस समान रखो तो जाओ, कोई वेटिंग पीरियड नहीं हैगा। 15,000 स्केयर फीट के जिहड़ा वेयरहाउस बनया होया तो स्पेस बहुत खुली आ तुहाडे समान रखण नूं, कोई इदां नहीं हैगा कि तुहाडा जिहड़ा वड्डा लोड आ उह नहीं आऊगा तो ज़्यादा समान नहीं तुसी रख सकते, तुसी अनलिमिटेड समान रख सकते हो। तो वधिया लोड रीअरेंज LTL सर्विस इत्थे तुहानूं मिल जाणगीआं। वधेरे जानकारी लई तुसी प्रैरी वेयरहाउस जिहड़ा संपर्क कर सकते हो। तो लॉकड गेट असैस आ प्रोपर, तुहानूं प्रोपर असैस मिलता है, पूरे लॉकड ने जाने के आपां कह लईए कि अपना समान पूरा सिक्योर आ। कई बार अपने जो ट्रेलर होंगे ने ट्रेलर के समान बड़ा कीमती होंगे ज अपना खुद का समान बहुत कीमती होंगे तो आप वरी होंगे कि यार आप कितने रख गए समान तो अपना सिक्योर भी हो सेफ भी हो। तो ये हम तो प्रैरी वेयरहाउस वाले फैंसड यार्ड लैके आए हैं CTPAT तो जो अपरूवड आ तो प्रोपर सेफ तो सिक्योर आता समान, समान की टेंशन लैनी भुल जाओगे तुम तो बहुत जल्द बॉन्डड वेयरहाउस बनने वाला जी ये। तो आलसो ट्रक ट्रेलर पार्किंग हैगी है, जे तुम ट्रक या ट्रेलर की पार्किंग करना चाहते हो तो बेझिझक होकर कर सकते हो, बहुत खुली इन्हों को ट्रक के ट्रेलर की पार्किंग है। वधेरे जानकारी दे प्रैरी वेयरहाउस तुम संपर्क कर सकते हो 2575 इंगस्टर बुलेवार्ड के 431-323-3000 से संपर्क कर सकते हो। तो प्राइम एक्सप्रैस क्लीनिंग वाले जी डक क्लीनिंग विंडो क्लीनिंग ज किसी भी तरह की तुम क्लीनिंग करवाना चाहते हो तो हर तरह के जेडे वैट्स ने फरनस ज मेन लाइन कह लो हर एक तरह की प्रोपर डीप क्लीनिंग की जाती है, फ्लैट रेट ने, यह नहीं कोई हिडन चार्ज ने पहले तुम कोई घर दे के होर चार्ज करते तो बाद कुछ एक्सट्रा चार्ज करते। बिल्कुल जी जोड़े चार्ज तुम एक बार कहते उ चार्ज थोड़े तो ले जाते हैं। तो सारे एग्जॉस्ट फैन जिन्हें भी घर होंगे प्रोपर क्लीन किए जाते। कई बार ये सवाल होंगे भी क्यों जरूरी है क्लीनिंग, तो दस दिए ये क्लीनिंग जरूरी है जी, ये एयर क्वालिटी है जी बैटर हो जाती है तो बैक्टीरिया ये घर चो खत्म हो जाते हैं, तो फरनस मोटर की लाइफ लंबी हो जाती है, कह लो फरनस मोटर की जी उम्र वो लंबी हो जाती है। तो यदा जोड़ा डिफरेंस होगा हवा का उस तो बाद जो प्राइम एक्सप्रैस क्लीनिंग करा लोगे जो डक क्लीनिंग करा लोगे उस तो पहला की हवा तो उस तो बाद जो घर का इनवायरमेंट होगा हवा होगी वह डिफरेंस तू अपने आप ही पता लग जाना। सो वधेरे जानकारी तुम संपर्क कर सकते हो प्राइम एक्सप्रैस क्लीनिंग के नाल 10% तुम ऑफ भी मिलेगा जे तुम रेडियो धमाल का रेफरेंस दिने। बिल्कुल जी जे तुसी रेडियो धमाल का रेफरेंस दिने तो उहदे लई तुहानू फिर 10% जिहड़ा डिस्काउंट भी मिलेगा। सो वधेरे जानकारी लई संपर्क करो प्राइम एक्सप्रैस क्लीनिंग 204-557-9565 दे उत्ते।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਵੀ ਜਾਰੀ ਰਹੂਗਾ ਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਅਟੈਂਡ ਕਰ ਲਗੇ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਗੈਬੀ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਸ ਗੈਬੀ ਭਾਈ ਵਧੀਆ ਜੀ, ਵਧੀਆ।
0: ਚੜ੍ਹਦੀ ਕਲਾ
1: ਚਾਹੀਦੀ। ਟਾਈਮ ਵਾਲਾ ਤਾਂ ਸਿਰਾ ਲਾਤਾ ਹੈ ਨਾ ਇਹਨਾਂ ਨੇ?
0: ਹਾਂਜੀ, ਟਾਈਮ ਵਾਲਾ ਬਿਲਕੁਲ ਸਿਰਾ ਲਾਤਾ।
1: ਹਾਂ, ਇਸ ਕੱਲੀ ਆਪਣੇ ਮੈਨੀਟੋਬਾ ਜੀ ਹੋਇਆ ਨਾ ਭਾਈ ਇਹ?
0: ਹਾਂਜੀ,
1: ਇੱਥੇ ਮੈਨੀਟੋਬਾ ਜੀ ਹੋਇਆ ਕੱਲੀ ਤੇ ਬਾਕੀ ਸਾਰੇ ਪੂਰੇ ਕੈਨੇਡਾ ਜੀ ਹੋ ਗਿਆ?
0: ਕਾਫੀ ਮੇਰੇ ਸਾਨੂੰ ਪ੍ਰੋਵਿੰਸ ਹੈਗੇ ਆ ਤੇ ਉਹਨਾਂ ਨਾਲ ਆਪਾਂ ਜੁੜ ਚੁੱਕੇ ਹਾਂ ਜਿੱਥੋਂ ਤੱਕ ਮੈਨੂੰ ਲੱਗਦਾ। ਬਾਕੀ ਇਹ ਨਾ ਮੇਜਰ ਅਪਡੇਟ ਆਪਣੇ ਰੇਡੀਓ ਧਮਾਲ ਦਾ ਇੰਸਟਾਗ੍ਰਾਮ ਆਪਣਾ ਪੇਜ ਆ, ਉਹਦੇ ਤੇ ਅਪਡੇਟ ਕੀਤੀ ਹੋਈ ਆ।
1: ਨਹੀਂ ਨਹੀਂ, ਆਪਾਂ ਉਹਦੇ ਚੈੱਕ ਕਰ ਲਾਂਗੇ। ਤੇ ਇੱਕ ਗਾਣਾ ਲਾਉਣਾ ਰਵਿੰਦਰ ਗਰੇਵਾਲ ਦਾ, ਮਾਈ ਗੇਮ ਨਵਾਂ ਆਇਆ ਜਿਹੜਾ।
0: ਅੱਛਾ, ਮਾਈ ਗੇਮ ਜ਼ਰੂਰ ਲਾਵਾਂਗੇ ਜੀ। ਮਾਈ ਗੇਮ ਰਵਿੰਦਰ ਗਰੇਵਾਲ ਦਾ?
1: ਹਾਂਜੀ, ਰਵਿੰਦਰ ਗਰੇਵਾਲ ਦਾ ਆਇਆ ਬਾਈ।
0: ਓਕੇ ਜੀ, ਜ਼ਰੂਰ ਲਾਵਾਂਗੇ। ਬਿਲਕੁਲ ਜੀ, ਜ਼ਰੂਰ ਲਾਵਾਂਗੇ। ਓਕੇ ਜੀ, ਧੰਨਵਾਦ ਜੀ। ਲਓ ਜੀ, ਮਾਈ ਗੇਮ ਕਹਿੰਦੇ ਆਪਾਂ ਪਲੇ ਕਰਨਾ, ਰਵਿੰਦਰ ਗਰੇਵਾਲ ਜੀ ਦਾ ਨਵਾਂ ਗਾਣਾ ਆ ਚੁੱਕਾ। ਬਿਲਕੁਲ ਜੀ, ਇਹ ਵੀ ਇੰਜੋਏ ਕਰਦੇ ਹਾਂ ਤੇ ਅੱਜ ਬੈਕ ਟੂ ਬੈਕ ਆਪਾਂ ਧਮਾਲਾਂ ਪਾਈ ਰੱਖਣੀਆਂ ਰੇਡੀਓ ਧਮਾਲ ਦੇ ਉੱਤੇ। ਬਣੇ ਰਹੋ ਪ੍ਰੋਗਰਾਮ ਦੇ ਨਾਲ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ, ਵੀ ਟੈਪ ਟੈਪ ਜ਼ਰੂਰ ਕਰ ਦਿਓ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ, ਤਾਂ ਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲ ਆਪਾਂ ਇੰਟਰਟੇਨਮੈਂਟ ਕਰ ਸਕੀਏ। ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰਨਾ ਪਊਗਾ। ਅਤੇ ਦੱਸ ਦਈਏ, ਸੀਗਰੀ ਇੰਡੀਅਨ ਰੈਸਟੋਰੈਂਟ ਆਪਣੀ ਵਿਨੀਪੈਗ ਦੇ ਵਿੱਚ ਖੁੱਲ੍ਹ ਚੁੱਕਿਆ ਜੀ। ਬਿਲਕੁਲ ਜੀ, ਜੇ ਤੁਸੀਂ ਬੈਸਟ ਡਾਇਨਿੰਗ ਲੱਭ ਰਹੇ ਹੋ ਕਿ ਵਧੀਆ ਇੱਕ ਵਾਈਬ ਆਵੇ ਤੁਹਾਨੂੰ, ਅਤੇ ਉਹਦੇ ਲਈ ਤੁਹਾਨੂੰ ਸੀਗਰੀ ਇੰਡੀਅਨ ਰੈਸਟੋਰੈਂਟ ਟਰਾਈ ਕਰਨਾ ਪਊਗਾ। ਬਿਲਕੁਲ ਜੀ, ਨੀਟ ਐਂਡ ਕਲੀਨ ਰੈਸਟੋਰੈਂਟ ਮਿਲਦਾ ਤੁਹਾਨੂੰ, ਅਤੇ ਸੀਗਰੀ ਰੈਸਟੋਰੈਂਟ ਦੇ ਉੱਤੇ ਸਪੈਸ਼ਲ ਡੀਲ ਚੱਲ ਰਹੀ ਹੈ ਇਸ ਟਾਈਮ ਲੰਚ ਦੇ ਉੱਤੇ। ਬਿਲਕੁਲ ਜੀ, ਸ਼ਾਮ ਦੇ 4 ਵਜੇ ਤੱਕ ਤੁਸੀਂ ਲੰਚ ਇੰਜੋਏ ਕਰ ਸਕਦੇ ਹੋ, ਜਿਹਦੇ ਵਿੱਚ ਤੰਦੂਰੀ ਪਰਾਂਠੇ ਨੇ ਅਤੇ ਅੰਮ੍ਰਿਤਸਰੀ ਕੁਲਚਾ। ਬਿਲਕੁਲ ਜੀ, ਅਤੇ ਜੇ ਚਾਈਨੀਜ਼ ਮੈਨਿਊ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਤਰ੍ਹਾਂ ਦਾ ਚਾਈਨੀ ਫੂਡ ਤੁਹਾਨੂੰ ਮਿਲਦਾ ਹੈ। ਹੱਕਾ ਨੂਡਲ, ਚਿੱਲੀ ਮਸ਼ਰੂਮ, ਚਿੱਲੀ ਫਿਸ਼ ਅਤੇ ਹਰ ਤਰ੍ਹਾਂ ਦਾ ਸੂਪ ਤੁਹਾਨੂੰ ਪ੍ਰੋਪਰ ਫਰੈਸ਼ ਡੇਲੀ ਤਿਆਰ ਕਰਕੇ ਦਿੰਦੇ ਨੇ। ਅਤੇ ਫੇਮਸ ਇਹਨਾਂ ਦਾ ਬਹੁਤ ਸਾਰਾ ਤੰਦੂਰੀ ਐਪੀਟਾਈਜ਼ਰ ਆ, ਜਿਹਦੇ ਵਿੱਚ ਮਖਮਲੀ ਫਿਸ਼ ਹੈ ਇਸ ਟਾਈਮ ਬਹੁਤ ਫੇਮਸ ਅਤੇ ਬਹੁਤ ਜ਼ਿਆਦਾ ਡੇਲੀ ਦੀ ਜਿਹਦੀ ਵਿਕਰੀ ਆ। ਅਤੇ ਜੇ ਤੁਸੀਂ ਹਾਲੇ ਤੱਕ ਮਖਮਲੀ ਫਿਸ਼ ਟਰਾਈ ਨਹੀਂ ਕੀਤੀ ਤਾਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਆਪਾਂ ਪਿੱਛੇ ਜੇ ਚੱਲ ਰਹੇ ਹਾਂ, ਅਤੇ ਆਪਾਂ ਸਮੇਂ ਦੇ ਨਾਲ ਚੱਲਣਾ ਚਾਹੀਦਾ। ਅਤੇ ਜਿਹੜੀ ਨਵੀਂ ਮਖਮਲੀ ਫਿਸ਼ ਆਈ ਆ ਉਹ ਜ਼ਰੂਰ ਟਰਾਈ ਕਰਦੇ ਹਾਂ ਆਪਾਂ, ਅਤੇ ਉਹਦੇ ਲਈ ਜਾਣਾ ਪੈਣਾ ਆਪਾਂ ਨੂੰ ਜੀ ਸੀਗਰੀ ਰੈਸਟੋਰੈਂਟ ਦੇ ਵਿੱਚ। ਬਿਲਕੁਲ ਜੀ, ਜ਼ਰੂਰ ਵਿਜ਼ਿਟ ਕਰੋ ਜੇ ਤੁਸੀਂ ਹਾਲੇ ਤੱਕ ਮਖਮਲੀ ਫਿਸ਼ ਨਹੀਂ ਟਰਾਈ ਕੀਤੀ। ਤਾਂ ਤੰਦੂਰੀ ਲੈਂਪ ਚੌਪ ਵੀ ਤੁਹਾਨੂੰ ਮਿਲ ਜਾਂਦੇ ਨੇ, ਪੈਨ ਟੋਸਟਡ ਤੰਦੂਰੀ ਮਲਾਈ ਸੋਇਆ ਚਾਪ ਵੀ ਤੁਹਾਨੂੰ ਮਿਲਦੀ ਆ। ਅਤੇ ਜੇ ਗੱਲ ਕਰਦੇ ਹਾਂ ਨਾਨ ਦੀ, ਲੱਛਾ ਪਰਾਂਠਾ, ਪੁਦੀਨਾ ਪਰਾਂਠਾ ਅਤੇ ਕ੍ਰਿਸਪੀ ਨਾਨ ਤੁਹਾਨੂੰ ਇੰਜੋਏ ਕਰਨ ਨੂੰ ਮਿਲਦੇ ਨੇ। ਅਤੇ ਫੇਮਸ ਬਿਰਿਆਨੀ ਦੇ ਵਿੱਚ ਤੁਹਾਨੂੰ ਪਨੀਰ ਟਿੱਕਾ ਮਸਾਲਾ, ਗੋਟ ਕੜੀ ਅਤੇ ਬਟਰ ਚਿਕਨ ਮਿਲਦਾ ਹੈ। 7 ਦਿਨ ਓਪਨ ਹੈ ਜੀ, 11 ਵਜੇ ਤੋਂ ਲੈ ਕੇ 10:30 ਤੱਕ। 55 ਵਾਟਰਫੋਰਡ ਗ੍ਰੀਨ ਤੁਸੀਂ ਸੰਪਰਕ ਕਰ ਸਕਦੇ ਹੋ। ਸੀਗਰੀ ਰੈਸਟੋਰੈਂਟ ਦੇ ਨੰਬਰ 'ਤੇ 204-777-3300 ਦੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਅਤੇ ਸਰੂਰ ਇੰਡੀਅਨ ਸਵੀਟ ਰੈਸਟੋਰੈਂਟ ਸੇਮ ਪਲਾਜ਼ੇ ਦੇ ਵਿੱਚ ਨੇ ਜੀ, ਜੇ ਤੁਸੀਂ ਮਠਿਆਈਆਂ ਇੰਜੋਏ ਕਰਨਾ ਚਾਹੁੰਦੇ ਹੋ, ਵਧੀਆ ਫਰੈਸ਼ ਹੋਮ ਮੇਡ। ਕਈ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਆਪਾਂ ਕੋਈ ਮਠਿਆਈ ਖਾਂਦੇ ਤਾਂ ਬਿਮਾਰ ਹੋਏ ਨੇ, ਕਈ ਵਾਰੀ ਪੀਪੇ ਵਾਲੀਆਂ ਕਈ ਇੰਡੀਆ ਤੋਂ ਮੰਗਾਈ ਜਾਂਦੇ ਆ, ਪਰ ਜੇ ਤੁਸੀਂ ਚਾਹੁੰਦੇ ਹੋ ਫਰੈਸ਼ ਮਠਿਆਈਆਂ ਖਾਣੀਆਂ, ਇੱਕ ਡਿਫਰੈਂਟ ਜਿਹਾ ਟੇਸਟ ਤੁਹਾਨੂੰ ਮਿਲੇਗਾ। ਕਿਉਂਕਿ ਜਿਹੜੇ ਆਪਣੀ ਵਿਨੀਪੈਗ ਦੇ ਨਾਲ ਫਾਰਮ ਲੱਗਦੇ ਨਾ, ਉੱਥੋਂ ਡੇਲੀ ਦੁੱਧ ਲਿਆ ਕੇ ਫਿਰ ਮਠਿਆਈਆਂ ਤਿਆਰ ਕਰਦੇ ਨੇ, ਅਤੇ ਜਿਹੜੀ ਫਿਰ ਡੇਲੀ ਦੀ ਮਠਿਆਈ ਫਰੈਸ਼ ਤਿਆਰ ਕੀਤੀ ਹੋਈ, ਉਹਦੇ ਟੇਸਟ ਦਾ ਆਨੰਦ ਵੱਖਰਾ ਹੀ ਹੁੰਦਾ ਹੈ। ਅਤੇ ਜੇ ਤੁਸੀਂ ਫਰੈਸ਼ ਮਠਿਆਈ ਦਾ ਆਨੰਦ ਮੰਨਣਾ ਚਾਹੁੰਦੇ, ਉਹਦੇ ਲਈ ਤੁਹਾਨੂੰ ਸਰੂਰ ਇੰਡੀਅਨ ਸਵੀਟਸ 'ਤੇ ਜਿਹੜਾ ਸੰਪਰਕ ਕਰਨਾ ਪਊਗਾ। 50 ਤਰ੍ਹਾਂ ਦੀਆਂ ਮਠਿਆਈਆਂ ਤੁਹਾਨੂੰ ਮਿਲ ਜਾਂਦੀਆਂ, ਅਤੇ ਡੇਲੀ ਫਰੈਸ਼ ਤਿਆਰ ਕਰਦੇ ਨੇ। ਦੇਸੀ ਸਟਾਈਲ ਹੋਮਮੇਡ ਖੋਇਆ ਵੀ ਤਿਆਰ ਕਰਦੇ, ਪਿਓਰ ਜਿਹੜਾ ਦੁੱਧ ਦਾ ਤਿਆਰ ਕੀਤਾ ਹੋਇਆ, ਅਤੇ ਫਰੈਸ਼ ਪਨੀਰ ਲੱਸੀ ਵੀ ਮਿਲਦੀ ਹੈ ਤੁਹਾਨੂੰ। ਅਤੇ ਜਿਹੜਾ ਦੇਸੀ ਘੀ ਦੇ ਵਿੱਚ ਸਵੀਟਸ ਤਿਆਰ ਕੀਤੀਆਂ ਜਾਂਦੀਆਂ, ਪਿਓਰ ਫਰੈਸ਼ ਘੀ ਦੇ ਵਿੱਚ ਜਿਹੜੀਆਂ ਆਪਾਂ ਨੂੰ ਤਿਆਰ ਕੀਤੀਆਂ ਮਠਿਆਈਆਂ ਦਾ ਫਿਰ ਟੇਸਟ ਵੀ ਜਿਹੜਾ ਡਿਫਰੈਂਟ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਪੁਰਾਣੀਆਂ ਅਤੇ ਨਵੀਆਂ ਮਠਿਆਈਆਂ ਦਾ ਘੀ ਡਿਫਰੈਂਟ ਆ। ਅਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਫਰੈਸ਼ ਮਠਿਆਈਆਂ ਦਾ ਟੇਸਟ ਕਿੱਦਾਂ ਦਾ ਹੁੰਦਾ, ਫਿਰ ਤੁਹਾਨੂੰ ਸਰੂਰ ਇੰਡੀਅਨ ਰੈਸਟੋਰੈਂਟ ਦੇ ਵਿੱਚ ਟਰਾਈ ਕਰਨਾ ਪਊਗਾ। ਦੇਸੀ ਘੀ ਦੀਆਂ ਮਠਿਆਈਆਂ ਤੁਹਾਨੂੰ ਇੱਥੇ ਮਿਲਦੀਆਂ, ਅਤੇ ਸਪੈਸ਼ਲ ਮਿਲਕ ਬਦਾਮ ਅਤੇ ਰਸ ਮਲਾਈ ਵੀ ਇਸ ਟਾਈਮ ਚੱਲ ਰਿਹਾ। ਅਤੇ ਜੇ ਤੁਸੀਂ ਹਾਲੇ ਤੱਕ ਟੇਸਟ ਨਹੀਂ ਕੀਤਾ ਬਦਾਮ ਅਤੇ ਰਸ ਮਲਾਈ ਜਿਹੜਾ ਸਰੂਰ ਇੰਡੀਅਨ ਰੈਸਟੋਰੈਂਟ ਦਾ, ਤਾਂ ਜ਼ਰੂਰ ਸਰੂਰ ਇੰਡੀਅਨ ਸਵੀਟਸ 'ਤੇ ਵਿਜ਼ਿਟ ਕਰੋ ਅੱਜ ਹੀ, ਅਤੇ ਫਰੈਸ਼ ਜਿਹੜਾ ਬਦਾਮ ਅਤੇ ਰਸ ਮਲਾਈ ਜਿਹੜਾ ਟਰਾਈ ਕੀਤਾ, ਜੇ ਤੁਸੀਂ ਫਰੈਸ਼ ਫਰੈਸ਼ ਜਦੋਂ ਟਰਾਈ ਕੀਤਾ, ਤੁਸੀਂ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਕਿ ਬਈ ਯਾਰ ਉੱਥੇ ਬਦਾਮ ਵਾਲਾ ਜਿਹੜਾ ਮਿਲਕ ਬਦਾਮ ਪੀਤਾ ਸੀ ਅਤੇ ਉਹਦਾ ਸਵਾਦ ਹੀ ਕੁਝ ਵੱਖਰਾ ਸੀ, ਅਤੇ ਰਸ ਮਲਾਈ ਵੀ ਮੈਂ ਸਰੂਰ ਦੀ ਖਾਧੀ ਆ, ਅਤੇ ਇੱਕ ਵਾਰੀ ਜ਼ਰੂਰ ਟਰਾਈ ਕਰੋ। ਤੁਸੀਂ ਸਾਰਿਆਂ ਨੂੰ ਅੱਗੇ ਅੱਗੇ ਗਾਈਡ ਕਰੋਗੇ, ਕਿਉਂਕਿ ਜਿਹੜਾ ਫਰੈਸ਼ ਜਿਹੜਾ ਫੂਡ ਹੁੰਦਾ ਨਾ, ਫਰੈਸ਼ ਜਿਹੜੀਆਂ ਸਵੀਟਸ ਹੁੰਦੀਆਂ, ਉਹਦਾ ਸਵਾਦ ਹੀ ਬਹੁਤ ਡਿਫਰੈਂਟ ਹੁੰਦਾ ਦੋਸਤੋ। ਅਤੇ ਉਹਦੇ ਲਈ ਫਿਰ ਤੁਹਾਨੂੰ ਟਰਾਈ ਕਰਨਾ ਪਊਗਾ ਸਰੂਰ ਇੰਡੀਅਨ ਸਵੀਟਸ। ਅਤੇ ਜੇ ਗੱਲ ਕਰਦੇ ਹਾਂ ਇੰਡੀਅਨ ਸਟਰੀਟ ਫੂਡ ਦੀ, ਹਰ ਇੱਕ ਤਰ੍ਹਾਂ ਦਾ ਸਟਰੀਟ ਫੂਡ ਤੁਹਾਨੂੰ ਮਿਲਦਾ। ਕੁਲਚੇ, ਛੋਲੇ, ਛੋਲੇ ਭਟੂਰੇ, ਗੋਲ ਗੱਪੇ, ਦਹੀਂ ਭੱਲੇ ਅਤੇ ਹਰ ਤਰ੍ਹਾਂ ਦੇ ਤੁਹਾਨੂੰ ਬਰਗਰ ਮਿਲ ਜਾਂਦੇ ਆ। ਅਤੇ ਜੇ ਗੱਲ ਕਰਦੇ ਹਾਂ ਇੰਡੀਅਨ ਸਨੈਕਸ ਦੀ, ਤਾਂ ਸਰੂਰ ਇੰਡੀਅਨ ਸਵੀਟਸ 'ਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਤੁਹਾਨੂੰ ਸਨੈਕਸ ਮਿਲ ਜਾਂਦੇ ਆ। ਗੋਭੀ ਪਕੌੜੇ, ਸਮੋਸੇ, ਟਿੱਕੀ, ਵੈੱਜ ਪਕੌੜੇ, ਪਨੀਰ ਪਕੌੜੇ, ਜਿਹੜੀਆਂ ਸਰੂਰ ਇੰਡੀਅਨ ਸਵੀਟਸ 'ਤੇ ਆ ਫਰੈਸ਼ ਤਿਆਰ ਕੀਤੀਆਂ ਜਾਂਦੀਆਂ ਅਤੇ ਫਿਰ ਉਹਦੇ ਲਈ ਤੁਹਾਨੂੰ ਸੰਪਰਕ ਕਰਨਾ ਪਊਗਾ, ਵਿਜ਼ਿਟ ਕਰਨਾ ਪਊਗਾ 55 ਵਾਟਰਫੋਰਡ ਗ੍ਰੀਨ ਦੇ ਉੱਤੇ, ਜਿਹੜਾ ਓਪਨ ਹੁੰਦਾ ਜੀ 9 ਵਜੇ ਤੋਂ ਲੈ ਕੇ 8 ਵਜੇ ਤੱਕ। ਡਾਇਨਿੰਗ ਵੀ ਕਰ ਸਕਦੇ ਹੋ ਤੁਸੀਂ, ਟੇਕ ਆਊਟ ਵੀ ਕਰ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਰੂਰ ਇੰਡੀਅਨ ਸਵੀਟਸ 'ਤੇ ਸੰਪਰਕ ਕਰ ਸਕਦੇ ਹੋ 204-633-2224 ਦੇ ਉੱਤੇ। ਅਤੇ ਇਹਦੇ ਨਾਲ ਨਾਲ ਆਪਾਂ ਹੁਣ ਗੀਤਾਂ ਦਾ ਤੜਕਾ ਵੀ ਜਾਰੀ ਰੱਖਣਾ ਅਤੇ ਜਿਹੜੇ ਜਿਹੜੀਆਂ ਜਿੱਦਾਂ ਜਿੱਦਾਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਉਹ ਆਪਾਂ ਪੂਰੀਆਂ ਕਰਦੇ ਰਹਿਣਾ। ਬਣੇ ਰਹੋ ਅੱਜ ਦੇ ਪ੍ਰੋਗਰਾਮ ਦੇ ਨਾਲ ਅਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਜਾਵੇ।

0: ਕਿਆ ਬਾਤ ਹੈ ਜੀ। ਮੈਂ ਕਹਿੰਦਾ ਇਹ ਸਾਰਾ ਆਪਣੇ ਜਿਹੜੇ ਆਪਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਹਾਂ ਅਤੇ ਆਪਣੇ ਸਾਰਿਆਂ ਨੂੰ ਡੈਡੀਕੇਟ ਹੁੰਦਾ ਸੌਂਗ, ਆਪਣੀ ਆਪਦੇ ਆਪ ਨਾਲ ਹੀ ਦੌੜ ਲੱਗੀ ਹੋਈ ਹੈ। ਇੱਥੇ ਆਪਾਂ ਆਪਦੇ ਆਪ ਨਾਲ ਹੀ ਕੱਲ੍ਹ ਨਾਲੋਂ ਆਪਾਂ ਆਪਦੇ ਆਪ ਨੂੰ ਬੈਟਰ ਬਣਾਉਂਦੇ ਹਾਂ ਅਤੇ ਕੱਲ੍ਹ ਨੂੰ ਹੋਰ ਬੈਟਰ ਕਰ ਸਕੀਏ ਉਹਦੇ ਲਈ ਆਪਾਂ ਯਤਨ ਕਰਦੇ ਰਹਿੰਦੇ ਹਾਂ। ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ, ਵਧੀਆ ਬਾਈ, ਤੁਸੀਂ ਦੱਸੋ?
0: ਵਧੀਆ ਵਧੀਆ, ਚੜ੍ਹਦੀ ਗੱਲ ਹੈ ਜੀ।
1: ਬਾਈ ਜਨਰੇਸ਼ਨਲ ਲਾ ਦੋਗੇ ਜੱਗੀ ਦਾ?
0: ਹਾਂਜੀ ਲਾ ਦਾਂਗੇ ਜੀ। ਗਾਣੇ ਦਾ ਨਾਮ ਕੀ ਆ?
1: ਜਨਰੇਸ਼ਨਲ।
0: ਜਨਰੇਸ਼ਨਲ ਜਨਰੇਸ਼ਨਲ
1: ਜਨਰੇਸ਼ਨਲ ਜਨਰੇਸ਼ਨ।
0: ਓਕੇ ਜੀ, ਜੱਗੀ ਦਾ ਕੋਈ ਦੋ ਬੋਲ ਸੁਣਾ ਦਿਓ ਸਾਨੂੰ ਇਹਦੇ।
1: ਲੱਭ ਗਿਆ
0: ਗਾਣਾ ਤਾਂ ਲੱਭ ਗਿਆ, ਤੁਹਾਡੇ ਤੋਂ ਦੋ ਬੋਲ ਸੁਣਨਾ ਚਾਹੁੰਦੇ ਹਾਂ।
1: ਇਹਦਾ ਨਹੀਂ ਸੁਣਾ ਸਕਦਾ, ਕਿਸੇ ਹੋਰ ਦਾ ਸੁਣਾ ਸਕਦਾ।
0: ਅੱਛਾ, ਹੋਰ ਦਾ ਸੁਣਾ ਦਿਓ। ਨਾਮ ਕੀ ਆ ਤੁਹਾਡਾ?
1: ਨਾਮ ਮੇਰਾ ਗਗਨ ਹੈ ਬਾਈ।
0: ਅੱਛਾ ਗਗਨ, ਗਗਨ ਜੀ ਕੋਈ ਸੁਣਾ ਦਿਓ ਗਾਣਾ, ਸੁਣਾ ਦਿਓ ਕੋਈ ਸ਼ਾਇਰੀ ਜਾਂ ਕੁਝ ਵੀ।
1: ਨਾ ਗਾਣਾ ਸੁਣਾ ਦੇਣਾ ਬਾਈ।
0: ਗਾਣਾ ਸੁਣਾਓ ਜੀ।
1: ਜੇ ਉਹ ਸਾਡੇ ਵਾਦੇ ਨਹੀਂ ਸੀ ਫਿਰ ਪੈਰਾਂ ਵਿੱਚ ਰੁਲਿਆ ਕੀ ਏ, ਤੂੰ ਪੁੱਛਦੀ ਆ ਕੀ ਕੀ ਚੇਤੇ, ਮੈਨੂੰ ਤੇਰਾ ਭੁੱਲਿਆ ਕੀ ਏ।
0: ਕੀ ਬਾਤ ਹੈ, ਤੂੰ ਪੁੱਛਦੀ ਆ ਕੀ ਕੀ ਚੇਤੇ, ਮੈਨੂੰ ਤੇਰਾ ਭੁੱਲਿਆ ਕੀ ਏ। ਬਹੁਤ ਸੋਹਣਾ ਗਾਇਆ ਯਾਰ ਤੁਸੀਂ ਤਾਂ। ਗਾਉਂਦੇ ਹੁੰਦੇ ਵੈਸੇ ਹੀ? ਵੈਸੇ ਵੀ ਗਾਉਂਦੇ ਹੁੰਦੇ? ਸਹੀ ਹੈ ਸਹੀ, ਇਹ ਵੀ ਆਪਾਂ ਗਾਣਾ ਜ਼ਰੂਰ ਸੁਣਾਂਗੇ, ਪਰ ਉਸ ਤੋਂ ਪਹਿਲਾਂ ਤੁਹਾਡਾ ਜਨਰੇਸ਼ਨ ਗਾਣਾ ਉਹ ਜ਼ਰੂਰ
1: ਜੱਗੀ ਦਾ ਇੰਜੋਏ ਕਰ ਦੇ। ਹਾਂ
0: ਇਹ ਤਾਂ ਆਵੇ, ਆਪਾਂ ਬਸ ਪਲੇ ਕਰ ਦੇਣਾ ਜਦੋਂ ਤੁਸੀਂ ਕਾਲ ਕੱਟਤੀ। ਓਕੇ ਓਕੇ ਜੀ, ਓਕੇ ਬਿਲਕੁਲ ਜੀ। ਗੱਲਾਂ ਬਾਤਾਂ ਜਾਰੀ ਰਹਿਣਗੀਆਂ ਅਤੇ ਆਪਾਂ ਬੈਕ ਟੂ ਬੈਕ ਤੁਹਾਡੀਆਂ ਕਾਲਸ ਵੀ ਲੈ ਰਹੇ ਹਾਂ ਅਤੇ ਜੱਗੀ ਦਾ ਗਾਣਾ ਇੰਜੋਏ ਕਰਦੇ ਹਾਂ ਜਨਰੇਸ਼ਨ। ਉਸ ਤੋਂ ਪਹਿਲਾਂ ਦੱਸ ਗਏ ਮੈਡੂਕੇਅਰ ਮੈਡੀਕਲ ਵਾਕ ਨਿਕਲਣ ਅਤੇ ਫੈਮਿਲੀ ਮੈਡੀਸਨ, ਤੁਹਾਨੂੰ ਕੋਈ ਵੀ ਚਾਹੀਦੀ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, ਤਿੰਨ ਡਾਕਟਰ ਆਲਵੇਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਜੀ। ਜਾਣਾ ਕਿੱਥੇ ਹੈ ਜੀ? ਫਿਰ ਮੈਡੂਕੇਅਰ ਮੈਡੀਕਲ ਵਾਕ ਐਂਡ ਕਲੀਨਿਕ 'ਤੇ। ਬਿਲਕੁਲ ਜੀ, ਤੁਸੀਂ ਵਾਕ ਇਨ ਵੀ ਜਾ ਸਕਦੇ ਹੋ, ਤੁਹਾਡਾ ਵੈਲਕਮ ਕਰਦੇ ਨੇ। ਤੁਸੀਂ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਮੰਡੇ ਟੂ ਫਰਾਈਡੇ 9 to 5 ਵਜੇ ਤੱਕ, ਅਤੇ ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰਸ ਦੀ ਮੈਡੀਸਨ ਦੇ ਉੱਤੇ। ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਰਵਿਜੋਤ ਸਿੰਘ ਟੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ। 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਨਵੇਂ ਪੇਸ਼ੈਂਟ ਵੀ ਲੈ ਰਹੇ ਨੇ 204-410-2555 'ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਨੇੜੇ ਹੈਗਾ ਜੀ 17200 ਮੈਡਵੁੱਡ ਡਰਾਈਵ ਨੇੜੇ ਹੈਗਾ ਜੀ ਸੇਂਟ ਵਿਟਾਲ ਮਾਲ ਦੇ। ਬਿਲਕੁਲ ਜੀ, ਅਤੇ ਤੁਹਾਡੇ ਬਹੁਤ ਸੋਹਣੇ ਸੋਹਣੇ ਮੈਸੇਜ ਆ ਰਹੇ ਨੇ। ਵੈਲਕਮ ਕਰਦੇ ਹਾਂ ਕੁਲਵੰਤ ਸਰਪੰਚ ਜੀ, ਸ਼ੁਭ ਜੀ ਅਤੇ ਬਲਵਿੰਦਰ ਗਿੱਲ ਜੀ, ਸਾਰਿਆਂ ਦਾ, ਮਨਦੀਪ ਗਿੱਲ ਜੀ, ਤੁਹਾਡਾ ਸਾਰਿਆਂ ਦਾ ਬਿਲਕੁਲ ਵੈਲਕਮ ਆ ਜੀ ਤੁਹਾਡਾ। ਅਤੇ ਸਟਰੀਮ ਨੂੰ ਥੋੜ੍ਹਾ ਜਿਹਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਢਿੱਲੋ ਸਾਹਿਬ ਵੀ ਜੁੜ ਚੁੱਕੇ ਨੇ, ਸਾਰਿਆਂ ਦਾ ਮੋਸਟ ਵੈਲਕਮ ਕਰਦੇ ਹਾਂ ਜੀ। ਵਧੀਆ ਗਾਇਆ ਵੀਰ ਨੇ। ਓਕੇ ਬਿਲਕੁਲ ਜੀ, ਇਹ ਸਾਡੇ ਕਾਲਰ ਗਗਨ ਜੀ ਸੀ ਅਤੇ ਉਹ ਤੁਹਾਡੇ ਲਈ ਬਹੁਤ ਸੋਹਣਾ ਸਾਨੂੰ ਇੱਕ ਕਮੈਂਟ ਆਇਆ ਅਤੇ ਉਹ ਕਹਿ ਰਹੇ ਨੇ ਬਹੁਤ ਸੋਹਣਾ ਗਾਇਆ ਵੀਰ ਨੇ। ਵਾਕਈ ਗਗਨ ਜੀ ਤੁਸੀਂ ਬਹੁਤ ਸੋਹਣਾ ਗਾਇਆ ਸੀ ਅਤੇ ਸਾਨੂੰ ਥੋੜ੍ਹੇ ਬਹੁਤੇ ਗਾਣੇ ਜ਼ਰੂਰ ਸੁਣਾਉਂਦੇ ਰਿਹਾ ਕਰੋ, ਥੋੜ੍ਹਾ ਰੈਡੀ ਰੱਖ ਕੇ ਰੱਖਿਆ ਕਰੋ ਅਤੇ ਸਾਨੂੰ ਗਾਣਾ ਜ਼ਰੂਰ ਸੁਣਾਇਆ ਕਰੋ। ਅਤੇ ਬਿਲਕੁਲ ਆ, ਸਾਨੂੰ ਕਾਲ ਜ਼ਰੂਰ ਕਰਕੇ ਗਾਣੇ ਸੁਣਾਇਆ ਕਰੋ ਅਤੇ ਗਾਣੇ ਆਪਾਂ ਸੁਣਦੇ ਰਹਾਂਗੇ। ਅਤੇ ਆਪਾਂ ਕਿਸੇ ਦਿਨ ਇਹਨਾਂ ਨੂੰ ਸਟੂਡੀਓ ਵੀ ਸੱਦ ਲੈਂਦੇ, ਮੈਂ ਕਹਿੰਦਾ ਕਿ ਆਪਾਂ ਹੋਰ ਅਤੇ ਫਿਰ ਗਗਨ ਜੀ ਤੋਂ ਦੋਨਾਂ ਤੋਂ ਗਾਣੇ ਸੁਣਾਂਗੇ, ਸੈਟਰਡੇ ਦਾ ਸ਼ੋਅ ਰੱਖ ਲਾਂਗੇ ਕਿਸੇ ਦਿਨ। ਤਾਂ ਨੰਬਰ ਜ਼ਰੂਰ ਸਾਡੇ ਨਾਲ ਕੰਟੈਕਟ ਕਰਿਓ ਗਗਨ ਵੀਰੇ, ਬਹੁਤ ਸੋਹਣੀ ਆਵਾਜ਼ ਆ ਤੁਹਾਡੀ। ਅਤੇ ਕਈ ਵਾਰੀ ਇੱਦਾਂ ਹੀ ਆਪਾਂ, ਕਈ ਵਾਰੀ ਜਦੋਂ ਕਿਸੇ ਨੂੰ ਸੁਣਾਉਂਦੇ ਹਾਂ ਅਤੇ ਇੱਦਾਂ ਹੀ ਕਈ ਵਾਰੀ ਸ਼ੁਰੂਆਤ ਹੋ ਜਾਂਦੀ ਹੁੰਦੀ ਹੈ। ਜੇ ਤੁਹਾਡਾ ਸਿੰਗਿੰਗ ਦੇ ਵਿੱਚ ਸ਼ੌਂਕ ਹੈਗਾ ਤਾਂ ਜ਼ਰੂਰ ਇਸ ਨੂੰ ਅੱਗੇ ਲੈ ਕੇ ਆਓ, ਕਿਉਂਕਿ ਇੱਕ ਵਧੀਆ ਆਵਾਜ਼, ਇੱਕ ਵਾਹਿਗੁਰੂ ਵੱਲੋਂ ਵੀ ਕਿਰਪਾ ਹੁੰਦੀ ਹੈ, ਰੱਬ ਵੱਲੋਂ ਵੀ ਕਿਰਪਾ ਹੁੰਦੀ ਹੈ। ਇੱਕ ਵਧੀਆ ਆਵਾਜ਼ ਦਾ ਹੁਨਰ ਹੋਣਾ ਵੀ ਇੱਕ ਬਹੁਤ ਵੱਡੀ ਕਲਾ ਆ। ਗੱਲਾਂ ਬਾਤਾਂ ਜਾਰੀ ਰਹਿਣੀਆਂ, ਉਸ ਤੋਂ ਪਹਿਲਾਂ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ। ਰੇਡੀਓ ਧਮਾਲ ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ ਤੁਸੀਂ ਆਉਣੇ ਰਹੋ ਜੀ। ਹੈਲੋ, ਕਾਲ ਮਿਸ ਹੋ ਚੁੱਕੀ ਆ ਜੀ, ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ 204-780-8181 ਦੇ ਉੱਤੇ। ਅਤੇ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੁੰਦੇ ਹੋ ਤਾਂ ਪਿੱਛੇ ਆਪਦੇ ਜਿਹੜਾ ਰੇਡੀਓ ਚੱਲਦਾ ਹੁੰਦਾ ਉਹਦੀ ਵੋਲੀਊਮ ਥੋੜ੍ਹੀ ਜਿਹੀ ਘੱਟ ਕਰਦਿਆ ਕਰੋ, ਤਾਂ ਕਿ ਆਪਾਂ ਗੱਲਬਾਤ ਕਾਲ ਦੇ ਉੱਤੇ ਕਰ ਸਕੀਏ, ਕਿਉਂਕਿ ਉੱਥੇ ਆਵਾਜ਼ ਥੋੜ੍ਹੀ ਜਿਹੀ ਲੇਟ ਜਾ ਰਹੀ ਹੁੰਦੀ ਹੈ ਅਤੇ ਆਪਾਂ ਗੱਲਬਾਤ ਥੋੜ੍ਹੀ ਇੱਥੇ ਲਾਈਵ 'ਤੇ ਪਹਿਲਾਂ ਚੱਲ ਰਹੀ ਹੁੰਦੀ ਹੈ, ਥੋੜ੍ਹਾ ਜਿਹਾ ਇਸ ਚੀਜ਼ ਦਾ ਧਿਆਨ ਰੱਖਿਆ ਕਰੋ। ਨੈਕਸਟ ਕਾਲਰ ਲੈ ਲਈਏ ਜੀ, ਰੇਡੀਓ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਹਾਂਜੀ ਵੀਰੇ, ਕਿਹਾ ਵੀ ਕਿੱਦਾਂ?
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਵੀਰੇ, ਵਧੀਆ, ਤੁਸੀਂ ਸੁਣਾਓ?
0: ਵਧੀਆ ਵਧੀਆ ਜੀ।
1: ਇੱਕ ਗਾਣਾ ਸੁਣਾ ਦਿਓ ਵੀਰੇ।
0: ਬਿਲਕੁਲ ਜੀ, ਦੱਸੋ ਕਿਹੜਾ ਸੁਣਾਈਏ?
1: ਫੋਰਗੇਟ ਅਬਾਊਟ ਇਟ।
0: ਅੱਛਾ, ਨਹੀਂ ਟਾਲਦੇ?
1: ਨਹੀਂ ਤਾਂ ਫਰਮਾਇਸ਼ ਹੀ ਕੀਤੀ ਆਪਾਂ ਤਾਂ।
0: ਹਾਂਜੀ ਓਕੇ ਜੀ, ਓਕੇ ਬਿਲਕੁਲ, ਆਪਾਂ ਜ਼ਰੂਰ ਇੰਜੋਏ ਕਰਦੇ ਹਾਂ।
1: ਠੀਕ ਹੈ ਵੀਰੇ,
0: ਓਕੇ ਜੀ, ਓਕੇ
1: ਓਕੇ
0: ਓਕੇ ਜੀ। ਲਓ ਜੀ, ਬਹੁਤ ਸੋਹਣੀਆਂ ਸੋਹਣੀਆਂ ਫਰਮਾਇਸ਼ਾਂ ਆਈਆਂ ਨੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਹੀ, ਅਤੇ ਆਪਾਂ ਇੱਦਾਂ ਦਾ ਹੀ ਪ੍ਰੋਗਰਾਮ ਅੱਜ ਰੱਖਿਆ ਹੋਇਆ, ਅਤੇ ਥੋੜ੍ਹੇ ਜਿਹੇ ਓਲਡ ਇਜ਼ ਗੋਲਡ ਆਪਾਂ ਜਿਹੜੇ ਕਹਿੰਦੇ ਹੁੰਦੇ ਸਦਾਬਹਾਰ ਗਾਣੇ, ਉਹ ਵੀ ਤੁਹਾਡੇ ਲਈ ਰੱਖੇ ਹੋਏ ਨੇ ਰੈਡੀ ਕਰਕੇ, ਉਹ ਵੀ ਆਪਾਂ ਵਿੱਚ ਵਿੱਚ ਪਲੇ ਕਰਦੇ ਰਹਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਹੁਣ ਜਿਹੜੀਆਂ ਦੋ ਫਰਮਾਇਸ਼ਾਂ ਆ ਚੁੱਕੀਆਂ ਵੀ ਬੈਕ ਟੂ ਬੈਕ ਪਲੇ ਕਰਦੇ ਹਾਂ, ਬਣੇ ਰਹੋ ਅੱਜ ਦੇ ਪ੍ਰੋਗਰਾਮ ਦੇ ਨਾਲ।

0: ਬਿਲਕੁਲ ਜੀ, ਆਪਾਂ ਗੀਤਾਂ ਦੀ ਐਨਰਜੀ ਲੈਂਦੇ ਰਹਾਂਗੇ। ਉਸ ਤੋਂ ਪਹਿਲਾਂ ਆਪਾਂ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਵੀ ਲੈ ਰਹੇ ਹਾਂ ਬੈਕ ਟੂ ਬੈਕ, ਅਤੇ ਜਿਨ੍ਹਾਂ ਨੇ ਟਿਕਟੋਕ ਦੇ ਉੱਤੇ ਸਾਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ, ਜ਼ਰੂਰ ਫੋਲੋ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਆਪਾਂ ਲਾਈਵ ਆਈ ਸਾਡਾ ਪਿਆਰਾ ਜਿਹਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚੇ ਕਿ ਰੇਡੀਓ ਧਮਾਲ ਦੀ ਫੈਮਿਲੀ ਲਾਈਵ ਆ ਚੁੱਕੇ। ਬਿਲਕੁਲ ਜੀ, ਸਕਰੀਨ ਦੇ ਉੱਪਰ ਥੋੜ੍ਹਾ ਥੋੜ੍ਹਾ ਟੈਪ ਵੀ ਜ਼ਰੂਰ ਕਰਦੇ ਰਹੋ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਥੋੜ੍ਹਾ ਹੋਰ ਵਾਧਾ ਹੋ ਜਾਵੇ। ਅਤੇ ਅੱਜ ਦੇ ਲਾਈਵ ਦੇ ਵਿੱਚ ਆਲਰੇਡੀ 111 ਸ਼ੇਅਰ ਕਰ ਚੁੱਕੇ ਹੋ ਤੁਸੀਂ ਲਾਈਵ ਦੇ ਉੱਤੇ, ਕਿਆ ਬਾਤ ਹੈ ਜੀ, ਦਿਲਾਂ ਦੀ ਬਰਸਾਤ ਕਰ ਰਹੇ ਹੋ। 2500 ਲਾਈਕ ਹੋ ਚੁੱਕੇ ਨੇ, ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ। ਅਤੇ ਬਿਲਕੁਲ ਜੀ, ਬਹੁਤ ਸੋਹਣੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ, ਕਹਿੰਦੇ ਅਰਜਨ ਢਿੱਲੋਂ ਪਲੇ ਕਰ ਦਿਓ, ਮੱਲੀ ਸਾਹਿਬ ਕਹਿ ਰਹੇ ਨੇ ਬਿਲਕੁਲ ਜੀ ਜ਼ਰੂਰ ਕਰਾਂਗੇ, ਅਤੇ ਲਵਲੀ ਜੀ ਕਹਿ ਰਹੇ ਨੇ ਦੁੱਲਾ ਸਿੰਗਰ ਜ਼ਰੂਰ ਲਾ ਦਿਓ, ਬਿਲਕੁਲ ਜੀ। ਅਤੇ ਕੁਲਵੰਤ ਸਰਪੰਚ ਜੀ ਕਹਿੰਦੇ ਨੇ, ਅਤੇ ਕੁਲਵੰਤ ਹੁਣਾਂ ਦਾ ਕਹਿੰਦੇ ਗਾਣਾ ਸੁਣਨਾ ਸੀ, ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ ਵੀ ਗਾਣਾ, ਪੁੱਤਾਂ ਨੇ ਬਨਾਲੇ ਵੰਗਲੇ, ਬਿਲਕੁਲ ਜੀ ਇਹ ਵੀ ਪਲੇ ਕਰਦੇ ਹਾਂ ਬੈਕ ਟੂ ਬੈਕ, ਫੋਰਗੇਟ ਅਬਾਊਟ ਇਟ, ਪਹਿਲਾਂ ਸਿੱਧੂ ਮੂਸੇਵਾਲਾ ਆਪਾਂ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਅਰਜਨ ਢਿੱਲੋਂ ਵੀ ਆਪਾਂ ਸੁਣਦੇ ਹਾਂ, ਅਤੇ ਕੁਲਵੰਤ ਸਰਪੰਚ ਜੀ ਕਹਿੰਦੇ ਨੇ ਆਪਾਂ ਪੁੱਤਾਂ ਦੇ ਬਨਾਲੇ ਵੰਗਲੇ ਜ਼ਰੂਰ ਸੁਣਨਾ। ਬਿਲਕੁਲ ਜੀ ਜ਼ਰੂਰ ਸੁਣਾਵਾਂਗੇ, ਬਣੇ ਰਹੋ ਪ੍ਰੋਗਰਾਮ ਦੇ ਨਾਲ, ਬਸ ਸਕਰੀਨ ਦੇ ਉੱਪਰ ਥੋੜ੍ਹਾ ਥੋੜ੍ਹਾ ਟੈਪ ਜ਼ਰੂਰ ਕਰਦੇ ਰਹੋ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਹੋਰ ਵਾਧਾ ਹੋ ਸਕੇ, ਹੋਰ ਆਪਾਂ ਵੱਧ ਤੋਂ ਵੱਧ ਆਡੀਅੰਸ ਜਿਹੜੀ ਟਿਕਟੋਕ ਦੇ ਉੱਤੇ ਲਾਈਵ ਜੋੜ ਸਕੇਗੇ। ਅਤੇ ਬਹੁਤ ਸਾਰੇ ਸਰੋਤੇ ਆਪਾਂ ਨੂੰ ਬੈਕ ਟੂ ਬੈਕ ਬਹੁਤ ਸੋਹਣੀਆਂ ਸੋਹਣੀਆਂ ਕਾਲਾਂ ਅਤੇ ਫਰਮਾਇਸ਼ਾਂ ਕਰ ਰਹੇ ਨੇ, ਅਤੇ ਨੈਕਸਟ ਕਾਲਰ ਵੀ ਆਪਣੇ ਨਾਲ ਜੁੜ ਚੁੱਕੇ ਨੇ। ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਆ?
0: ਚੜ੍ਹਦੀ ਕਲਾ ਜੀ,
1: ਠੀਕ ਠਾਕ ਆ ਜੀ।
0: ਹਾਂਜੀ,
1: ਤੇ ਇੱਕ ਤਾਂ ਚਲੋ ਆ ਟਾਈਮ ਵਾਲਾ ਤਾਂ ਵਧੀਆ ਹੋ ਗਿਆ, ਹਰੇਕ ਸਾਲ ਵਿਦੇਸ਼ਾਂ ਚ ਹਨੇਰਾ ਕਰ ਲੈਂਦੇ ਸੀਗੇ,
0: ਹਾਂਜੀ
1: ਹਜੇ ਥੋੜਾ ਠੀਕ ਹੋ ਗਿਆ, ਹੋਣਾ ਹੀ ਚਾਹੀਦਾ ਸੀ ਇਹ,
0: ਬਿਲਕੁਲ
1: ਬਹੁਤ ਲੋਕ ਜਾਣੀ ਚਾਹੁੰਦੇ ਸੀਗੇ, ਹੈਨਾ।
0: ਹਾਂਜੀ,
1: ਤੇ ਇੱਕ ਵੀਰ ਬੇਨਤੀ ਆ, ਕੱਲ ਆਪਣੀ ਗੱਲ ਚੱਲਦੀ ਸੀਗੀ, ਜਿਹੜਾ ਕੱਲ ਰਾਜਮਾਨ ਜੀ ਆਪਣੇ ਕੋਲ ਆਉਂਦੇ ਹੁੰਦੇ ਹਨਾ ਬੁੱਧਵਾਰ ਨੂੰ ਹਰੇਕ ਨੂੰ, ਹੈਨਾ।
0: ਹਾਂਜੀ ਹਾਂਜੀ,
1: ਤੇ ਉਹ ਟੋਪਿਕ ਤੁਸੀਂ ਤਾਂ ਹੋਰ ਪਹਿਲਾਂ ਅਨਾਊਂਸ ਕਰਿਆ ਸੀ ਵੀ ਆਪਾਂ ਦੋ ਤਿੰਨਾਂ ਤੇ ਗੱਲ ਕਰਾਂਗੇ, ਕੋਈ ਇਮੀਗ੍ਰੇਸ਼ਨ ਦੀਆਂ ਨਵੀਂ ਅਪਡੇਟਸ ਕੋਈ ਹੋਰ, ਹੈਨਾ, ਤੇ ਪਰ ਚੱਲ ਪਿਆ ਹੋਰ ਹੀ।
0: ਉਹ ਤਾਂ ਥੋੜਾ ਜਿਹਾ ਸੀਗਾ ਕਿ ਚੱਲ ਆਪਾਂ 10-15 ਮਿੰਟ ਡਿਸਕਸ਼ਨ ਕਰਦੇ ਹਾਂ ਉਸ ਤੇ, ਤੇ ਉਸ ਤੋਂ ਬਾਅਦ
1: ਉਹ ਕਹਿੰਦਾ ਜੀ ਡਿਸਕਸ਼ਨ ਇਹ ਆ ਕਹਿੰਦਾ ਰਾਜਮਾਨ ਸਾਹਿਬ ਜੀ ਦੇਖੋ ਹੁਣ ਉਹ ਮੇਰਾ ਖਿਆਲ 75-80 ਯੀਅਰ ਦੇ ਆ, ਹੈਨਾ, ਬਹੁਤ ਮਚਿਓਰ ਨੇ, ਸਿਆਣੇ ਨੇ, ਹੈਨਾ।
0: ਹਾਂਜੀ,
1: ਤੇ ਸਾਰਿਆਂ ਤੋਂ ਸੱਤ ਉਮਰ ਚ ਬਹੁਤ ਜ਼ਿਆਦਾ ਵੱਡੇ ਨੇ, ਆਪਾਂ ਉਹਨਾਂ ਦੀ ਰਿਸਪੈਕਟ ਕਰਦੇ, ਪਰ ਐਂ ਹੁੰਦਾ ਵੀ ਉਹ ਠੀਕ ਆ ਕਹਿੰਦਾ ਇੰਸ਼ੋਰੈਂਸ ਦੀ ਬਾਬਤ ਉਹਨਾਂ ਦਾ ਦੈਨ ਕਿਉਂਕਿ ਉਹ ਪੇ ਕਰਦੇ ਆ ਰੇਡੀਓ ਨੂੰ, ਹੈਨਾ ਜੀ।
0: ਹਾਂਜੀ,
1: ਉਹ ਆਉਂਦੇ ਉਹਨਾਂ ਨੂੰ ਵਧੀਆ ਉਸ ਵਿਸ਼ੇ ਤੇ ਗੱਲ ਕਰਨੀ, ਹਰੇਕ ਵਾਰੀ ਇੱਕੋ ਹੀ ਆਪਾਂ ਇੱਥੇ ਬੈਠੇ, ਹੈਨਾ ਜੀ।
0: ਹਾਂਜੀ,
1: ਤੇ ਇੰਡੀਆ ਹੁਣ ਆਪਾਂ ਸਾਰਿਆਂ ਦੀ ਬੰਦਿਆਂ ਦੇ ਰਿਲੇਸ਼ਨ ਹੁੰਦੇ ਆ, ਤੁਹਾਡੇ ਆਪਦੇ ਲੈਵਲ ਨਾਲ, ਮੇਰੇ ਆਪਦੇ ਨਾਲ, ਉਹਨਾਂ ਦੇ ਆਪਦੇ ਲੈਵਲ ਨਾਲ, ਹੈਨਾ।
0: ਹਾਂਜੀ,
1: ਵੀ ਇੱਕੋ ਹੀ ਗੱਲ ਆਪਾਂ ਡਿਫੈਂਡ ਕਰੀ ਜਾਗੇ ਵੀ ਉੱਥੇ ਬਿਲਕੁਲ ਇੱਕ ਬੰਦੇ ਨੂੰ ਸਹੀ ਆਪਾਂ ਠਹਿਰਾਈ ਜਾਗੇ, ਜੇ ਰੇਡੀਓ ਤੇ ਕਾਲ ਕੋਈ ਕਰਦਾ ਜਾਂ ਤਾਂ ਆਪਾਂ ਕਾਲ ਲਿਆ ਨਾ ਕਰੀਏ, ਜੇ ਕਾਲਰ ਦੀ ਕਾਲ ਲੈਣੇ, ਹੈਨਾ, ਤਾਂ ਉਹਦਾ ਵੀ ਪੱਖ ਆਪਾਂ ਨੂੰ ਸੁਣਨਾ ਚਾਹੀਦਾ। ਜਿੰਨੇ ਹੁਣ ਕੱਲ ਤੁਸੀਂ ਦੇਖੋ ਜਿੰਨੀਆਂ ਕਾਲਾਂ ਆਈਆਂ, ਹੈਨਾ, ਸਾਰਿਆਂ ਨੇ ਉਹਨਾਂ ਦੀ ਗੱਲ ਨੂੰ ਕਾਟ ਕਰਿਆ, ਜਿੰਨੀਆਂ ਵੀ ਕਾਲਾਂ ਆਈਆਂ, ਹੈਨਾ, ਵੀ ਨਹੀਂ ਜੀ ਇਹ ਗਲਤ ਆ, ਵੀ ਨਸ਼ਾ ਵੀ ਉੱਥੇ ਅੱਗੇ ਨਾਲੋਂ ਵਾਲਾ ਵਧਿਆ,
0: ਹਾਂਜੀ,
1: ਹੈਨਾ ਜੀ। ਤੇ ਉਹ ਮੁੜ ਕੇ ਆ ਗਏ, ਉਹ ਆਂਦੇ ਜੀ ਇੱਥੇ ਕੈਨੇਡਾ ਚ ਵੀ ਹੈਗਾ, ਕੈਨੇਡਾ ਚ ਤਾਂ ਦੇ ਵੀ ਸਮਗਲਰ ਆ ਕੁਛ, ਜਿਹੜੇ ਬੰਦੇ ਪੈਸੇ ਕਮਾਉਣ ਦੇ ਲਾਲਚ ਆ ਉਹ ਕਰਦੇ ਆ, ਉੱਥੇ ਇਹ ਗੌਰਮੈਂਟ ਕਰਾਉਂਦੀ ਆ। ਉਹ ਇਹ ਤਾਂ ਉਹ ਗੱਲ ਹੋ ਗਈ ਵੀ ਮੇਰਾ ਫਾਦਰ ਤਾਂ ਮੇਰਾ ਪਿਓ ਤਾਂ ਪਿਓ, ਤੇਰਾ ਪਿਓ ਤੇਰੀ ਮਾਂ ਦਾ ਖਸਮ, ਵੀ ਜੇ ਸਾਡੇ ਇੱਥੇ ਅਸੀਂ ਕੈਨੇਡਾ ਰਹਿੰਦੇ, ਜੇ ਸਾਡੇ ਵਗਦਾ ਤਾਂ ਸਾਡੇ ਸਰਕਾਰ ਕੋਈ ਨੀ ਹੱਥ, ਤੇ ਉੱਥੇ ਸਰਕਾਰ ਦਾ, ਹੈਨਾ। ਸਰਕਾਰ ਕਦੇ ਵੀ ਕਿਸੇ ਕੰਟਰੀ ਦੀ, ਕਿਸੇ ਸਟੇਟ ਦੀ ਆ, ਉਹ ਕੋਈ ਵੀ ਆਪਦੀ ਬੁਰਾਈ ਨੂੰ ਵਿਛਾਲਦੀ ਨੀ ਹੁੰਦੀ, ਹੈਨਾ ਜੀ। ਤੇ ਕੁਛ ਲੋਕ ਹੁੰਦੇ ਸਾਰੇ ਥਾਵਾਂ ਤੇ, ਪਲੀਜ਼ ਆ ਵੀ ਆਪਾਂ ਇਹੋ ਜਿਹਾ ਟੋਪਿਕ ਨਾ, ਕਿਉਂਕਿ ਫਿਰ ਉਹ ਆਏ ਆ ਜੀ, ਜੇ ਕਾਲਰ ਕਾਲ ਕਰਦੇ ਆ, ਹੈਨਾ, ਉਹ ਜਵਾਬ ਦਿੰਦੇ ਤਲਖੀ ਨਾ ਹੋਰ ਆ, ਫਿਰ ਉਹ ਸਾਰਾ ਕੱਲ ਦੇਖ ਲਓ ਪ੍ਰੋਗਰਾਮ ਸਾਰਾ ਇਹੀ ਨਿਕਲ ਗਿਆ ਤਕਰੀਬਨ।
0: ਹਾਂਜੀ ਹਾਂਜੀ, ਆਪਾਂ ਅੱਜ ਵੀ ਨੀ ਏਦਾਂ ਕੱਢਣਾ ਗਾ, ਤੇ ਆਪਾਂ ਹੁਣ ਇਸ ਟੋਪਿਕ ਤੇ ਗੱਲ ਹੀ ਨਾ ਕਰੀਏ।
1: ਪਰਸਨਲੀ ਵੀ ਰਿਕੁਐਸਟ ਹੈ ਤੁਸੀਂ ਹੋਸਟ ਤੋਂ, ਹੈਨਾ,
0: ਹਾਂਜੀ,
1: ਅਸੀਂ ਰੇਡੀਓ ਤੇ ਅਸੀਂ ਵੀ ਡੇਲੀ ਰੇਡੀਓ ਸੁਣਦੇ ਲਗਾਤਾਰ 10-12 ਸਾਲ ਤੋਂ, ਹੈਨਾ, ਤੂਰ ਵੀਰੇ ਹੁਣੀ ਕਰਦੇ ਹੁੰਦੇ ਸੀ ਉਦੋਂ ਤੋਂ,
0: ਹਾਂਜੀ,
1: ਤੇ ਵੀ ਪਰ ਆਏ ਆ ਵੀ ਕਿਸੇ ਨੂੰ ਐਵੇਂ ਆਪਾਂ ਬੈਠ ਕੇ ਇੱਥੇ ਦੋਸ਼ੀ ਨੀ ਜੀ, ਮੁਛਾਲਾ ਬਕਾਉਂਦਾ ਉਹ ਬਕਾਉਂਦਾ, ਯਾਰ ਜੇ ਹੈਗਾ ਤਾਂ ਉੱਥੇ ਜਾ ਕੇ ਉਹਦੇ ਨਾਲ ਦੇਖੋ, ਹਨਾ, ਠੀਕ ਆ।
0: ਆਪਾਂ ਐਵੇਂ ਕਿਸੇ, ਆਪਾਂ ਹੁਣ ਮੈਂ ਕਹਿੰਦਾ ਕਿ ਇਸ ਟੌਪਿਕ ਦੇ ਉੱਤੇ ਨਾ ਗੱਲ ਕਰੀਏ, ਕਿਉਂਕਿ ਕੱਲ ਵੀ ਬਹੁਤ ਗੱਲ ਹੋ ਗਈ ਇਸ ਤੇ,
1: ਮੈਂ ਕਿਹਾ ਵੀ ਨਾ, ਕਦੇ ਵੀ ਨਾ ਕਰਿਆ ਕਰੋ।
0: ਹਾਂਜੀ, ਫਿਰ ਤੁਸੀਂ ਨਾ ਕਰੋ ਇਸ ਟੌਪਿਕ ਦੇ ਉੱਤੇ ਗੱਲ,
1: ਕੋਲੇ ਚਲੰਤ ਮਸਲੇ ਆ ਉਹਨਾਂ ਤੇ ਆਪਾਂ ਕਰ ਲਿਆ ਕਰੋ,
0: ਹਾਂਜੀ,
1: ਉਹ ਵਧੀਆ,
0: ਬਿਲਕੁਲ,
1: ਚਾਰ ਫੋਨ ਆਪਾਂ ਰੇਡੀਓ ਸੁਣਦੇ ਆ, ਸਾਰਿਆਂ ਨੂੰ ਚਾਹ ਹੁੰਦਾ ਵੀ ਨਵੀਂ ਇਨਫੋਰਮੇਸ਼ਨ ਕੋਈ ਨਾ ਕੋਈ ਕਲੈਕਟ ਕਰਾਂਗੇ।
0: ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਬਿਲਕੁਲ ਜੀ, ਕੱਲ ਦਾ ਜਿਹੜਾ ਸ਼ੋਅ ਸੀਗਾ ਉਹ ਆਪਣਾ ਕੁਝ ਕੁ ਆਪਾਂ ਵਿਸ਼ਾ ਰੱਖਿਆ ਹੋਇਆ ਸੀਗਾ ਇਮੀਗ੍ਰੇਸ਼ਨ ਦੇ ਰਿਲੇਟਡ ਗੱਲਬਾਤ ਕਰਾਂਗੇ, ਅਤੇ ਇੱਕ ਵਿਸ਼ਾ ਹੋਰ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ, ਉਹ ਆਪਾਂ ਗੱਲਬਾਤ ਕਰਨੀ ਸੀਗੀ ਪਰ ਥੋੜ੍ਹਾ ਜਿਹਾ ਹਾਈਲਾਈਟ ਹੋ ਗਿਆ, ਅਤੇ ਫਿਰ ਬੈਕ ਟੂ ਬੈਕ ਤੁਹਾਡੀਆਂ ਜਿੱਦਾਂ ਕਾਲਾਂ ਆ ਰਹੀਆਂ ਫਿਰ ਕਾਲ ਤਾਂ ਚੱਕਣੀ ਬਣਦੀ ਆ, ਤੁਸੀਂ ਸਾਰੇ ਪਿਆਰ ਕਰਦੇ ਹੋ।

0: ਟੂ ਰਾਜਮਾਨ ਜੀ ਦੀ ਜਿਹੜਾ ਸੀਗਾ ਉਹ ਕਿਸੇ ਇੱਕ ਸਰਕਾਰ ਨੂੰ ਨਹੀਂ ਉਹਨਾਂ ਨੇ ਟੀਚਾ ਦਿੱਤਾ ਸੀਗਾ, ਪਰ ਆਪਾਂ ਇਸ ਟੋਪਿਕ ਦੇ ਉੱਤੇ ਅੱਜ ਬਿਲਕੁਲ ਵੀ ਗੱਲ ਨਹੀਂ ਕਰਨੀ ਕਿਉਂਕਿ ਔਲਰੇਡੀ ਕੱਲ੍ਹ ਆਪਾਂ ਟੋਪਿਕ 'ਤੇ ਔਲਰੇਡੀ 3 ਵਜੇ ਤੱਕ ਡਿਸਕਸ਼ਨ ਕਰ ਲਈ ਸੀ, ਤਾਂ ਕਰਕੇ ਅੱਜ ਥੋੜ੍ਹਾ ਜਿਹਾ ਆਪਾਂ ਬੀਟ ਸੌਂਗ ਇੰਜੋਏ ਕਰ ਰਹੇ ਹਾਂ, ਥੋੜ੍ਹਾ ਜਿਹਾ ਅੱਜ ਦਾ ਵੈਦਰ ਆਪਾਂ ਵਧੀਆ ਰੱਖਣਾ, ਕੱਲ੍ਹ ਦੇ ਟੋਪਿਕ ਦੇ ਉੱਤੇ ਆਪਾਂ ਜੋ ਵੀ ਕੱਲ੍ਹ ਟੋਪਿਕ ਹੋਏ ਨੇ ਉਸ ਦੇ ਉੱਤੇ ਕੋਈ ਡਿਸਕਸ਼ਨ ਨਹੀਂ ਕਰਨੀ ਕਿਉਂਕਿ ਅੱਜ ਆਪਾਂ ਥੋੜ੍ਹਾ ਜਿਹਾ ਇੰਜੋਏ ਕਰਨਾ ਹੈ। ਕੱਲ੍ਹ ਆਪਾਂ ਗੀਤ ਵੀ ਨਹੀਂ ਸੁਣ ਪਾਏ ਸੀਗੇ ਅਤੇ ਨਾ ਹੀ ਕਿਸੇ ਹੋਰ ਟੋਪਿਕ ਦੇ ਉੱਤੇ ਚਰਚਾ ਕਰ ਪਾਏ ਸੀਗੇ, ਪਰ ਅੱਜ ਆਪਾਂ ਜਿਹੜਾ ਮਾਹੌਲ ਥੋੜ੍ਹਾ ਜਿਹਾ ਚੇਂਜ ਕਰਕੇ ਰੱਖਣਾ, ਸਾਰੇ ਹੀ ਸਾਡੇ ਕਾਲਰਸ ਨੂੰ ਰਿਕੁਐਸਟ ਆ, ਬਹੁਤ ਹੀ ਸਾਰੇ ਤੁਸੀਂ ਸੂਝਵਾਨ ਨੂੰ, ਅਤੇ ਆਪਾਂ ਅੱਜ ਦਾ ਜਿਹੜਾ ਮਾਹੌਲ ਆ ਉਹ ਆਪਾਂ ਚੇਂਜ ਨਹੀਂ ਕਰਨਾ ਕੱਲ੍ਹ ਅੰਗ, ਅਤੇ ਕੱਲ੍ਹ ਆਪਾਂ ਉਸ ਟੋਪਿਕ ਦੇ ਉੱਤੇ ਔਲਰੇਡੀ ਡਿਸਕਸ਼ਨਾਂ ਕਰ ਚੁੱਕੇ ਹਾਂ। ਜੇ ਤੁਹਾਡਾ ਕੋਈ ਸਵਾਲ ਜਵਾਬ ਹੋਵੇ ਨੈਕਸਟ ਬੁੱਧਵਾਰ ਜਿੱਦੇ ਰਾਜਮਾਨ ਜੀ ਹੋਏ, ਤੁਸੀਂ ਜ਼ਰੂਰ ਗੱਲਬਾਤ ਸਾਂਝੀ ਕਰ ਲਿਓ, ਕੋਈ ਵੀ ਤੁਸੀਂ ਕਰਨੀ ਹੋਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਬੀਟ ਸੌਂਗ ਇੰਜੋਏ ਕਰਦੇ ਰਹਾਂਗੇ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ, ਅਤੇ ਬੈਕ ਟੂ ਬੈਕ ਤੁਹਾਡੀਆਂ ਫਰਮਾਇਸ਼ਾਂ ਵੀ ਅੱਜ ਬੀਟ ਸੌਂਗ ਵਾਲੀਆਂ ਨੇ, ਨੱਚਣ ਟੱਪਣ ਵਾਲੀਆਂ ਰਹੀਆਂ ਨੇ, ਅਤੇ ਬਿਲਕੁਲ ਜੀ ਆਪਾਂ ਮਾਹੌਲ ਪੂਰਾ ਬਣਾ ਕੇ ਰਹਾਂਗੇ। ਉਸ ਤੋਂ ਪਹਿਲਾਂ ਦੱਸ ਗਏ ਗਲੈਕਸੀ ਇਨਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਸਾਰਾ ਪੰਜਾਬੀ ਦੇ ਵਿੱਚ ਸਟਾਫ ਆ, ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਈ ਜਾਂਦੀ ਆ। ਅਤੇ ਦੱਸ ਗਏ ਟਰੱਕ ਇੰਸ਼ੋਰੈਂਸ ਕਰਾਉਣੀ ਹੋਵੇ, ਚਾਹੇ ਤੁਸੀਂ ਕੰਸਟਰਕਸ਼ਨ ਇੰਸ਼ੋਰੈਂਸ ਕਰਾਉਣੀ ਹੋਵੇ, ਚਾਹੇ ਤੁਸੀਂ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੋਵੇ, ਕਿਸੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੋਵੇ, ਗਲੈਕਸੀ ਇੰਸ਼ੋਰੈਂਸ ਦੀਆਂ ਲੋਕੇਸ਼ਨਾਂ 'ਤੇ ਵਿਜ਼ਿਟ ਕਰ ਸਕਦੇ ਹੋ। ਇਹਦੇ ਲਈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ 11 ਵਿਰਮਨ ਡਰਾਈਵ ਦੇ ਉੱਤੇ ਜਤਿੰਦਰ ਸਰਧਾਣਾ ਜੀ ਦੇ ਨਾਲ ਸੰਪਰਕ ਕਰਨਾ ਪਊਗਾ, ਕਿਉਂਕਿ ਹੋਮ ਇੰਸ਼ੋਰੈਂਸ ਦੇ ਐਕਸਪਰਟ ਨੇ ਜੀ, 14 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ, ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਉਂਦੇ ਨੇ। ਟਰੱਕ ਇੰਸ਼ੋਰੈਂਸ ਚਾਹੇ ਤੁਸੀਂ ਕੰਸਟਰਕਸ਼ਨ ਇੰਸ਼ੋਰੈਂਸ ਕਰਾਉਣੀ ਹੋਵੇ, ਚਾਹੇ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੋਵੇ, ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 10 ਤੋਂ 6, ਅਤੇ ਸੰਡੇ ਦਾ ਦਿਨ ਸਪੈਸ਼ਲ ਤੁਹਾਡੇ ਲਈ ਓਪਨ ਰੱਖਿਆ ਹੋਇਆ। ਬਿਲਕੁਲ ਜੀ, 12 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੰਡੇ ਦਾ ਦਿਨ ਵੀ ਆਪਦੀ ਟਰੱਕ ਦੀ ਇੰਸ਼ੋਰੈਂਸ ਜਾਂ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਕਰਾ ਸਕਦੇ ਹੋ। ਸਪੈਸ਼ਲ ਤੁਹਾਡੇ ਲਈ ਗਲੈਕਸੀ ਇੰਸ਼ੋਰੈਂਸ ਦੀਆਂ 3 ਲੋਕੇਸ਼ਨਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਸੰਡੇ ਦਾ ਦਿਨ ਵੀ ਓਪਨ ਰਹਿੰਦੀਆਂ ਨੇ, ਅਤੇ ਕਈ ਵਾਰੀ ਆਪਾਂ ਗੱਡੀ ਲੈ ਲੈਂਦੇ ਜਾਂ ਟਰੱਕ ਲੈ ਲੈਂਦੇ ਹਾਂ ਸੰਡੇ ਦਾ ਦਿਨ, ਫਿਰ ਆਪਾਂ ਨੂੰ ਮੰਡੇ ਦੀ ਵੇਟ ਕਰਨੀ ਪੈਂਦੀ ਆ ਕਿ ਸੰਡੇ ਐਮ ਪੇ ਬੰਦ ਹੋਊ, ਆਟੋ ਪੇ ਬੰਦ, ਪਰ ਹੁਣ ਗਲੈਕਸੀ ਇੰਸ਼ੋਰੈਂਸ ਦੀਆਂ 3 ਲੋਕੇਸ਼ਨਾਂ ਸੰਡੇ ਦਾ ਦਿਨ ਵੀ ਤੁਹਾਡੀ ਸੇਵਾ ਦੇ ਵਿੱਚ ਓਪਨ ਹੁੰਦੀਆਂ ਨੇ 12 ਵਜੇ ਤੋਂ ਲੈ ਕੇ 5 ਵਜੇ ਤੱਕ। ਪਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਮਿਲ ਸਕਦੇ ਹੋ 1188 ਮੈਕਸਵੈਲ ਸਟ੍ਰੀਟ ਦੇ ਉੱਤੇ, 11 ਵਿਮਨ ਡਰਾਈਵ ਦੇ ਉੱਤੇ ਜਤਿੰਦਰ ਸਰਧਾਣਾ ਜੀ ਨੂੰ ਮਿਲ ਸਕਦੇ ਹੋ, 14 ਸਾਲ ਦਾ ਇਹਨਾਂ ਐਕਸਪੀਰੀਅੰਸ ਹੈ, ਬੈਸਟ ਤੁਹਾਨੂੰ ਹੋਮ ਇੰਸ਼ੋਰੈਂਸ ਦਿੰਦੇ ਨੇ। ਟਰੱਕ ਇੰਸ਼ੋਰੈਂਸ ਦੇ ਐਕਸਪਰਟ ਨੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। ਅਤੇ ਆ ਜਾਓ ਫਿਰ ਕਰਦੇ ਹਾਂ ਪ੍ਰੋਗਰਾਮ ਇੰਜੋਏ, ਬੈਕ ਟੂ ਬੈਕ ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ ਅਤੇ ਬਹੁਤ ਸੋਹਣੀਆਂ ਸੋਹਣੀਆਂ ਫਰਮਾਇਸ਼ਾਂ ਆ ਰਹੀਆਂ ਨੇ।
1: It becomes the cup. You put water into a bottle, it becomes the bottle. You put in a teapot, it becomes the teapot. Now water can flow or it can crash. Be water, my friend, my

0: ਬਿਲਕੁਲ ਜੀ, ਗੀਤਾਂ ਦਾ ਜਿਹੜਾ ਸਿਲਸਿਲਾ ਜਾਰੀ ਰਹੂਗਾ ਅਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ, ਤੁਹਾਡੀਆਂ ਬੈਕ ਟੂ ਬੈਕ ਕਾਲਸ ਲੈਂਦੇ ਰਹਾਂਗੇ। ਬਹੁਤ ਸੋਹਣੀਆਂ ਸੋਹਣੀਆਂ ਤੁਹਾਡੀਆਂ ਫਰਮਾਇਸ਼ਾਂ ਟਿਕਟੋਕ ਦੇ ਉੱਤੇ ਆਲਰੇਡੀ ਆ ਚੁੱਕੀਆਂ ਅਤੇ ਆਪਾਂ ਆਲਰੇਡੀ ਲਿਸਟ 'ਤੇ ਰੱਖ ਚੁੱਕੇ, ਰੈਡੀ ਕਰ ਚੁੱਕੇ ਹਾਂ। ਬੈਕ ਟੂ ਬੈਕ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਰਹਾਂਗੇ। ਨਾਲ ਦੀ ਨਾਲ ਦੱਸ ਦਈਏ, ਰਾਜ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਘਰ ਦੀ ਮੌਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। ਬਿਲਕੁਲ ਜੀ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ। ਰੈਜ਼ੀਡੈਂਟਲ ਅਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ ਜੀ ਰਾਜ ਮੁਦਰ ਜੀ, 204-963-8181 'ਤੇ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-81 ਦੇ ਉੱਤੇ। ਅਤੇ ਮਨੋਹਰ ਸਵੀਟ ਰੈਸਟੋਰੈਂਟ ਆਪਣੇ ਵਿਨੀਪੈਗ ਦੇ ਵਿੱਚ ਖੁੱਲ੍ਹ ਚੁੱਕਿਆ ਜੀ, ਸਾਊਥ ਦੇ ਵਿੱਚ ਪੈਂਬੀਨਾ ਦੇ ਉੱਤੇ। ਅਤੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਵਨ ਸਟੋਪ ਡੈਸਟੀਨੇਸ਼ਨ ਨਾਮ ਬਰਥਡੇ ਕੇਕ ਦੀ। ਜੇ ਤੁਸੀਂ ਕਸਟਮ ਵੀ ਕਰਵਾਉਣਾ ਹੋਵੇ, ਕਸਟਮ ਵੀ ਕਰਵਾ ਸਕਦੇ ਹੋ। ਅਤੇ ਹਰ ਰੋਜ਼ ਡੇਲੀ ਸਵੀਟਸ ਤਿਆਰ ਕਰਦੇ ਨੇ, ਹਰ ਤਰ੍ਹਾਂ ਦੀ ਇੰਡੀਅਨ ਸਵੀਟਸ ਮਿਲ ਜਾਂਦੀਆਂ। ਕੈਟਰਿੰਗ ਦਾ ਵੀ ਪ੍ਰਬੰਧ ਹੈ, ਹਰ ਇੱਕ ਤਰ੍ਹਾਂ ਦੇ ਇਵੈਂਟ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। 7 ਦਿਨ ਓਪਨ ਹੈ ਜੀ, 11 ਤੋਂ ਲੈ ਕੇ 11 ਤੱਕ। ਅਤੇ ਮਨੋਹਰ ਦੀ ਜੇ ਤੁਸੀਂ ਹਾਲੇ ਤੱਕ ਸਪੈਸ਼ਲ ਵੈਜ ਥਾਲੀ ਨਹੀਂ ਟਰਾਈ ਕੀਤੀ ਤਾਂ ਜ਼ਰੂਰ ਟਰਾਈ ਕਰ ਲਓ। ਚਾਈਨੀਜ਼ ਵਰਾਇਟੀ ਦਾ ਵੀ ਹਰ ਤਰ੍ਹਾਂ ਦਾ ਫੂਡ ਤੁਹਾਨੂੰ ਮਿਲ ਜਾਂਦਾ ਹੈ, ਜਿਹਦੇ 'ਚ ਕਹਿ ਲਓ ਸਪਰਿੰਗ ਰੋਲ, ਨੂਡਲਸ ਅਤੇ ਹਰ ਤਰ੍ਹਾਂ ਦੇ ਮਨਚੂਰੀਅਨ ਤੁਹਾਨੂੰ ਮਿਲ ਜਾਂਦੇ ਨੇ। ਅਤੇ ਬਹੁਤ ਸਾਰੀਆਂ ਔਫਰ ਚੱਲ ਰਹੀਆਂ ਇਸ ਟਾਈਮ, ਸਪੈਸ਼ਲ ਔਫਰ ਚੱਲ ਰਹੀ ਹੈ ਜੀ ਚਾਹ ਦੇ ਉੱਤੇ। 3.99 ਦੇ ਵਿੱਚ ਚਾਹ ਦੇ ਨਾਲ ਤੁਹਾਨੂੰ ਸਮੋਸੇ ਮਿਲ ਜਾਂਦੇ ਆ। 29.85 ਪੈਮੀਨਾ ਹੈਵੀ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਫਰੈਸ਼ ਹੋਮਮੇਡ ਸਵੀਟਸ ਡੇਲੀ ਤਿਆਰ ਕਰਦੇ ਨੇ ਅਤੇ ਇਸ ਟਾਈਮ ਹਾਇਰਿੰਗ ਵੀ ਹੋ ਰਹੀ ਆ। ਜੇ ਤੁਹਾਨੂੰ ਪਾਰਟ ਟਾਈਮ ਜਾਂ ਫੁੱਲ ਟਾਈਮ ਜੋਬ ਚਾਹੀਦੀ ਆ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ, ਆਪਦਾ ਰੈਜ਼ਮੇ ਲੈ ਕੇ ਮਨੋਹਰ ਸਵੀਟ ਰੈਸਟੋਰੈਂਟ ਦੇ ਉੱਤੇ ਜਾਂ ਸੰਪਰਕ ਕਰ ਸਕਦੇ ਹੋ 204-505-3417 ਦੇ ਉੱਤੇ। ਅਤੇ ਮੈਨੂਫੈਕਚਰਿੰਗ ਕਾਰਪਟਿੰਗ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਹਾਰਵੁੱਡ ਕਾਰਪਟ ਲਿਮਿਟਡ ਫਲੋਰਿੰਗ ਦੇ ਉੱਤੇ। ਜੇ ਤੁਸੀਂ ਐਸਟੀਮੇਟ ਵੀ ਲਵਾਉਣਾ ਹੋਵੇ, ਫ੍ਰੀ ਦੇ ਵਿੱਚ ਐਸਟੀਮੇਟ ਵੀ ਲਵਾ ਸਕਦੇ ਹੋ, ਸੈਂਪਨ ਦੇਵ ਜੀ ਨਾਲ ਸੰਪਰਕ ਕਰ ਲਓ ਅਤੇ ਰੇਡੀਓ ਧਮਾਲ ਦਾ ਰੈਫਰੈਂਸ ਦੇ ਦਿਓ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ ਤਾਂ ਫ੍ਰੀ ਦੇ ਵਿੱਚ ਤੁਹਾਡਾ ਐਸਟੀਮੇਟ ਲਾ ਕੇ ਦੇਣਗੇ ਸੈਂਪਨ ਦੇਵ ਜੀ। ਤਾਂ ਅੱਜ ਹੀ ਸੰਪਰਕ ਕਰੋ 204-229-2028 ਦੇ ਉੱਤੇ ਜਾਂ 10-69 ਨੋਟਰੀ ਡੇਮ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਐਮ ਡੀ ਐਫ ਟਾਇਰ ਵੱਲੋਂ ਨਵੇਂ ਅਤੇ ਯੂਜ਼ਡ ਟਾਇਰਾਂ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ। 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ ਅਤੇ ਕਾਸ਼ ਤੇ ਰਣਦੀਵੀਰੇ ਨਾਲ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ। ਅਤੇ ਆਟੋ ਗਲਾਸ ਸ਼ੋਪ ਦੀ ਜਿਹੜੀ ਲੋਕੇਸ਼ਨ ਆ ਜੀ, ਮੂਵ ਹੋ ਚੁੱਕੀ ਆ, ਨਵੀਂ ਲੋਕੇਸ਼ਨ ਆ ਚੁੱਕੀ ਆ ਜੀ, 484 ਸੈਂਟ ਮੈਰੀ ਰੋਡ ਦੇ ਉੱਤੇ। 204-430-8131 'ਤੇ ਸੰਪਰਕ ਕਰ ਸਕਦੇ ਹੋ। ਨਵੀਂ ਲੋਕੇਸ਼ਨ ਹੈਗੀ ਆ ਜੀ 484 ਸੈਂਟ ਮੈਰੀ ਰੋਡ ਦੇ ਉੱਤੇ। ਨੰਬਰ ਨੋਟ ਕਰ ਲਓ 204-430-8131 ਦੇ ਉੱਤੇ। ਅਤੇ ਟਾਊਨ ਆਟੋ ਬੋਡੀ ਨੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੇਟ ਸਟਰੀਟ ਦੇ ਉੱਤੇ ਨੇ ਜੀ। 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮਪੀਆਈ ਦੇ ਰਿਲੇਟਡ ਕਲੇਮ ਹੋਵੇ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਹੈਲਥ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਲੇਮ ਹੋਵੇ, ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਜਿਹੜੇ ਹੈਗੇ ਨੇ ਜੀ 146 ਇਜ਼ਾਬੇਲ ਸਟਰੀਟ ਦੇ ਉੱਤੇ। 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦੇ ਰਿਲੇਟਡ ਕਲੇਮ ਹੋਵੇ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ 2.5 ਮਹੀਨੇ ਪਹਿਲਾਂ ਗੜੇਮਾਰੀ ਹੋਈ ਸੀ, ਉਹਦੇ ਕਰਕੇ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਸੀਗਾ। ਅਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਗੱਡੀ ਨੂੰ ਡਿਟੋ ਪਹਿਲਾਂ ਵਾਂਗੂ ਕਰ ਦਿੱਤਾ ਜਾਵੇ, ਤਾਂ ਉਹਦੇ ਲਈ ਤੁਹਾਨੂੰ ਫਿਰ ਵਿਜ਼ਿਟ ਕਰਨਾ ਪਊਗਾ। ਦੋਨੇ ਲੋਕੇਸ਼ਨਾਂ 'ਤੇ ਵਿਜ਼ਿਟ ਕਰ ਸਕਦੇ ਹੋ। ਅਤੇ ਇਸ ਟਾਈਮ ਰਾਈਟ ਨਾਓ ਐਮ ਪੀ ਆਈ ਕਲੇਮ ਲੈ ਰਹੀ ਆ, ਇਸ ਤੋਂ ਪਹਿਲਾਂ ਐਮ ਪੀ ਆਈ ਕਲੇਮ ਲੈਣੇ ਬੰਦ ਕਰਦੇ ਹੈਲ ਕਲੇਮ ਵਾਲੇ, ਤਾਂ ਉਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ। ਦੋਨੇ ਲੋਕੇਸ਼ਨਾਂ 'ਤੇ ਵਿਜ਼ਿਟ ਕਰ ਲਓ। ਜੇ ਤੁਹਾਡੇ ਇੰਸ਼ੋਰੈਂਸ ਦੇ ਵਿੱਚ ਰੈਂਟਲ ਗੱਡੀ ਵੀ ਇਨਕਲੂਡ ਨਹੀਂ ਹੈਗੀ ਤਾਂ ਵੀ ਘਬਰਾਉਣ ਦੀ ਲੋੜ ਨਹੀਂ। ਜਿੰਨੇ ਦਿਨ ਵਾਸਤੇ ਗੱਡੀ ਤੁਹਾਡੀ ਰਿਪੇਅਰ ਹੋਊਗੀ, ਉਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਫਿਰ ਜਾਣਾ ਕਿੱਥੇ ਆ ਜੀ? ਟਾਊਨ ਆਟੋ ਬੋਡੀ ਜਾਂ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਤੁਸੀਂ ਵਿਜ਼ਿਟ ਕਰ ਸਕਦੇ ਹੋ 146 ਇਜ਼ਾਬੇਲ ਸਟਰੀਟ ਦੇ ਉੱਤੇ। 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਇਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਸੀਂ ਫਰੈਸ਼ਰ ਹੋ ਤਾਂ ਵੀ ਤੁਸੀਂ ਜੋਬ ਲੈ ਸਕਦੇ ਹੋ। ਜਿਵੇਂ ਜਿਵੇਂ ਤੁਹਾਡਾ ਐਕਸਪੀਰੀਅੰਸ ਵਧੀ ਜਾਊਗਾ, ਉਵੇਂ ਤੁਹਾਡੀ ਪੇ ਇਨਕਰੀਜ਼ ਹੁੰਦੀ ਜਾਊਗੀ। ਅਤੇ ਜੇ ਤੁਹਾਡੇ ਕੋਲ ਆਲਰੇਡੀ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਇੱਕ ਵਧੀਆ ਪੇ ਪੈਕੇਜ ਮਿਲ ਜੂਗਾ। ਫਿਰ ਇਹਦੇ ਲਈ ਤੁਹਾਨੂੰ ਜਾਣਾ ਪਊਗਾ ਜੀ ਟਾਊਨ ਆਟੋ ਬੋਡੀ ਜਾਂ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ। ਦੁਬਾਰਾ ਨੰਬਰ ਨੋਟ ਕਰ ਲਓ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ,
1: ਇੱਕ ਗਾਣਾ ਤੋਂ ਆਉਣਾ ਸੀ।
0: ਹਾਂਜੀ,
1: ਕਿਹੜਾ
0: ਗਾਣਾ ਜੀ?
1: ਮੇਰੇ ਖੂਨ ਦੇ ਪਿਆਸੇ।
0: ਮੇਰੇ ਖੂਨ ਦੇ ਪਿਆਸੇ,
1: ਹਾਂਜੀ।
0: ਕੌਣ ਹੈ ਖੂਨ ਦੇ ਪਿਆਸੇ?
1: ਹਾਂਜੀ, ਇਹਦਾ ਉਹੀ ਦੱਸੂ ਗਾਣਾ।
0: ਕਰਤਾਰ ਅਮਲਾ ਜੀ?
1: ਹਾਂਜੀ, ਕਰਤਾਰ ਅਮਲਾ।
0: ਓਕੇ ਜੀ, ਜ਼ਰੂਰ ਇੰਜੋਏ ਕਰਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਵੀ ਗਾਣਾ ਆਪਾਂ ਇੰਜੋਏ ਕਰਾਂਗੇ, ਖੂਨ ਦੇ ਪਿਆਸੇ। ਅਤੇ ਨਾਲ ਦੀ ਨਾਲ ਤੁਹਾਡੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਆ ਚੁੱਕੀਆਂ, ਜਦੋਂ ਜਿੱਦਾਂ ਫਰਮਾਇਸ਼ਾਂ ਆ ਰਹੀਆਂ ਨੇ ਉਦੋਂ ਆਪਾਂ ਪੂਰੀਆਂ ਕਰ ਰਹੇ ਹਾਂ। ਅਤੇ ਦੱਸ ਗਏ ਮੈਡੀਕੇਅਰ ਕਲੀਨਿਕ ਐਂਡ ਵਾਕਿੰਗ ਕਲੀਨਿਕ ਅਤੇ ਪੰਜਾਬੀ ਸਪੀਕਿੰਗ, ਤੁਹਾਨੂੰ ਡਾਕਟਰ ਮਿਲ ਜਾਣਗੇ ਜੀ। ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੈ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, 12 ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ ਦੇ ਉੱਤੇ। ਨੰਬਰ ਦੁਬਾਰਾ ਨੋਟ ਕਰ ਲਓ 204-416-1139 ਦੇ ਉੱਤੇ। ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ, ਬੈਸਟ ਵੈਕੇਸ਼ਨ ਪੈਕੇਜ ਮਿਲ ਜਾਣਗੇ, ਚੀਪ ਫਲਾਈਟ ਟਿਕਟਸ ਮਿਲ ਜਾਣਗੀਆਂ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ ਹੋਵੇ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ ਹੋਵੇ। ਅਤੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਕੇ ਦਿੰਦੇ ਨੇ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ। ਜੋ ਤੁਸੀਂ ਮਾਰਕੀਟ ਦੇ ਵਿੱਚ ਪ੍ਰਾਈਜ਼ ਦੇਖ ਰਹੇ ਹੋ ਉਸ ਤੋਂ ਵੀ ਤੁਹਾਨੂੰ ਸਸਤੀਆਂ ਟਿਕਟਾਂ ਮਿਲ ਜਾਣਗੀਆਂ, ਜਿਹੜੀਆਂ ਹੁਣ ਸਾਡੇ ਕੋਲ ਅੱਜ ਫਰੈਸ਼ਲੀ ਸੁਬਹਾ ਸੁਬਹਾ ਸਾਨੂੰ ਭੇਜੀਆਂ ਨੇ। 944 ਦੇ ਵਿੱਚ ਵਨ ਪੀਸ ਬੈਗ ਤੁਸੀਂ ਲੈ ਕੇ ਜਾ ਸਕਦੇ ਹੋ। ਇਹ ਹੈਗੀ ਆ ਜੀ 27 ਤਰੀਕ ਦੀ, ਅਤੇ ਜੇ ਗੱਲ ਕਰਦੇ ਹਾਂ ਇਹਦੀ 27 ਅਪ੍ਰੈਲ 2027 ਨੂੰ ਇਹ ਟਿਕ ਜਿਹੜੀ ਫਲਾਈਟ ਹੈ ਜੀ ਵਿਨੀਪੈਗ ਤੋਂ ਵੈਨਕੂਵਰ ਜਾਊਗੀ, ਅਤੇ ਵੈਨਕੂਵਰ ਤੋਂ ਸਿੱਧਾ ਜਿਹੜਾ ਮੁੰਬਈ ਜਾਊਗੀ। ਅਤੇ ਜੇ ਗੱਲ ਕਰਦੇ ਹਾਂ ਅੰਮ੍ਰਿਤਸਰ ਦੀਆਂ ਟਿਕਟਾਂ ਵੀ ਇਹਨਾਂ ਕੋਲ ਹੈਗੀਆਂ, 1000 ਦੇ ਵਿੱਚ ਜਿਹੜਾ ਤੁਸੀਂ ਜਾ ਸਕਦੇ ਹੋ, ਇੱਕ ਪੀਸ ਬੈਗ ਦਾ ਵੀ ਨਾਲ ਜਾ ਸਕਦਾ ਆ। ਅਤੇ ਇਹ ਅੰਮ੍ਰਿਤਸਰ ਜਾਊਗੀ ਜੀ ਸਿੱਧਾ, ਇਹ 27 ਤਰੀਕ ਦੀ ਟਿਕਟ ਆ, 27 ਤਰੀਕ ਨੂੰ ਵਿਨੀਪੈਗ ਤੋਂ ਫਿਰ ਵੈਨਕੂਵਰ, ਅਤੇ ਵੈਨਕੂਵਰ ਤੋਂ ਸਿੱਧਾ ਤੁਸੀਂ ਅੰਮ੍ਰਿਤਸਰ ਲੈਣ ਆਵੋਗੇ। ਇਹਦੇ ਲਈ ਤੁਹਾਨੂੰ ਸੰਪਰਕ ਕਰਨਾ ਪਊਗਾ ਫਿਰ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ। ਅਤੇ ਇੱਕ ਹੋਰ ਇਹਨਾਂ ਕੋਲ ਪੈਕੇਜ ਆ ਜੀ, ਉਹ ਹੈਗਾ 885 ਦਾ, ਅਤੇ ਉਹ ਸਿੱਧੀ ਜਾਊਗੀ ਜੀ ਵਿਨੀਪੈਗ ਤੋਂ ਵੈਨਕੂਵਰ, ਅਤੇ ਵੈਨਕੂਵਰ ਤੋਂ ਸਿੱਧਾ ਫਿਰ ਜਿਹੜੀ ਦਿੱਲੀ ਜਾਊਗੀ। ਅਤੇ ਇਹਦੇ ਲਈ ਤੁਹਾਨੂੰ ਸੰਪਰਕ ਕਰਨਾ ਪਊਗਾ ਫਿਰ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ, ਕਿਉਂਕਿ ਬਹੁਤ ਸਸਤੇ ਜਿਹੜੇ ਪੈਕੇਜ ਚੱਲ ਰਹੇ ਨੇ। ਅਤੇ ਹੋਰ ਵੀ ਬਹੁਤ ਸਾਰੀਆਂ ਟਿਕਟਾਂ ਨੇ ਇਹਨਾਂ ਕੋਲ ਜਿਹੜੀਆਂ ਸਸਤੀਆਂ ਨੇ ਇਸ ਟਾਈਮ ਚੱਲ ਰਹੀਆਂ। ਅਤੇ ਜੇ ਤੁਸੀਂ ਸਸਤੇ ਸਸਤੇ ਏਅਰ ਪੈਕੇਜ ਲੈਣਾ ਚਾਹੁੰਦੇ ਹੋ, ਚਾਹੇ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਉਹਦੇ ਲਈ ਤੁਹਾਨੂੰ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ ਸੰਪਰਕ ਕਰਨਾ ਪਊਗਾ। 204-202-0104 'ਤੇ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਅਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਉਸ ਤੋਂ ਪਹਿਲਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਗਿਆਨੀ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਕੀ ਹਾਲ ਵੀਰੇ?
0: ਵਧੀਆ ਵਧੀਆ ਜੀ।
1: ਹਾਂਜੀ ਇੱਕ ਸੌਂਗ ਦੀ ਰਿਕੁਐਸਟ ਸੀ ਜੀ।
0: ਹਾਂਜੀ ਹਾਂਜੀ
1: ਲਾਈਫ ਹੈਕਸ ਜੱਗੀ ਦਾ ਜੀ।
0: ਅੱਛਾ ਲਾਈਫ ਹੈਕਸ ਜੱਗੀ।
1: ਹਾਂਜੀ
0: ਠੀਕ ਹੈ, ਦੋ ਬੋਲ ਸੁਣਾ ਦਿਓ ਸਾਨੂੰ।
1: ਨਹੀਂ ਵੀਰੇ ਅੱਜ ਨਹੀਂ ਆਉਂਦੇ।
0: ਜਿੰਨੇ ਗਾਉਂਦੇ ਸੁਣਾ ਦਿਓ, ਬੋਲ ਕੇ ਸੁਣਾ ਦਿਓ। ਚਲੋ
1: ਤੁਸੀਂ ਗਾਣੇ ਸੁਣਦੇ ਆ ਆਪਾਂ।
0: ਚਲੋ ਗਾਣਾ ਸੁਣਦੇ ਆ ਜੀ।
1: ਓਕੇ
0: ਠੀਕ ਹੈ ਜੀ। ਤੁਹਾਡਾ ਨਾਮ ਕੀ ਆ?
1: ਚਰਨਜੀਤ ਜੀ।
0: ਹਾਂਜੀ
1: ਚਰਨਜੀਤ।
0: ਚਰਨਜੀਤ
1: ਹਾਂਜੀ।
0: ਓਕੇ ਚਰਨਜੀਤ ਜੀ, ਫਿਰ ਕੀ ਕੰਮ ਕਰਦੇ ਹੋ ਤੁਸੀਂ?
1: ਉਬਰ ਚਲਾਈ ਦੇ ਵੀਰੇ।
0: ਅੱਛਾ ਉਬਰ ਉਬਰ ਚਲਾ ਰਹੇ ਹੋ ਤੇ ਨਾਲੇ 뮤직 ਇੰਜੋਏ ਕਰ ਰਹੇ ਹੋ?
1: ਹਾਂਜੀ।
0: ਕੀ ਬਾਤ ਹੈ ਜੀ,
1: ਸੋਹਣਾ ਲੰਘ ਜਾਂਦਾ ਦਿਨ ਜੀ।
0: ਬਿਲਕੁਲ ਜੀ ਬਿਲਕੁਲ।
1: ਹਾਂਜੀ
0: ਓਕੇ ਜੀ, ਧੰਨਵਾਦ ਜੀ, ਧੰਨਵਾਦ।
1: ਥੈਂਕ ਯੂ।
0: ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਡੀਆਂ ਫਰਮੈਸ਼ਾਂ ਆਈਆਂ ਅਤੇ ਬੈਕ ਟੂ ਬੈਕ ਆਪਾਂ ਤੁਹਾਡੀਆਂ ਫਰਮੈਸ਼ਾਂ ਪੂਰੀਆਂ ਕਰਾਂਗੇ। ਅਤੇ ਹੁਣ ਜਿੱਦਾਂ ਜਿੱਦਾਂ ਫਰਮੈਸ਼ਾਂ ਆਈਆਂ ਨੇ ਉਦੋਂ ਉਦੋਂ ਤੁਹਾਡੇ ਸੌਂਗ ਨੇ ਜਿਹੜੇ ਲੱਗਦੇ ਰਹਿਣਗੇ ਬਣੇ ਰਿਵਾਜ ਦੇ ਪ੍ਰੋਗਰਾਮ ਦੇ ਨਾਲ।

0: CKJS 92.7 FM and HD1 Winnipeg, an Evanoff communication station.
1: Why do you recycle at work? Let's take some calls.
2: The security cameras? You never know who's behind them.
1: Yeah, right.
3: Because it's the best way to escape boring meetings.
1: Whatever the reason, if you drink it, you bin it.
4: 92.7 FM CKJS is proud to support the 37th Annual Teddy Bears Picnic, September 27th at Assiniboine Park. Yeah! It's a whole day of family fun with activities to help kids better understand the techniques and technology used in our healthcare. Bring your own teddy bear for a checkup with Dr. Good Bear. With so much to do, be sure to plan your day at goodbear.ca. The 37th Annual Teddy Bears Picnic, September 27th at Assiniboine Park. Proudly supported by 92.7 FM CKJS.
0: Yay! Serving Winnipeg for over 50 years. This is 92.7 FM CKJS. Listen to 92.7 FM CKJS on the iHeartRadio app. Get the app for free in your app store now. Search iHeartRadio.
5: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਬਹੁਤ ਸੋਹਣੀਆਂ ਸੋਹਣੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ ਨੇ ਅਤੇ ਆਪਾਂ ਬੈਕ ਟੂ ਬੈਕ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਰਹਿਣਾ ਅਤੇ ਦੱਸ ਕੇ ਰੀਮੈਕਸ ਪਰਫਾਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਨੰਬਰ ਵਨ ਬ੍ਰੋਕਰੇਜ ਜਿਹੜੀ ਮੈਨੀਟੋਬਾ ਦੀ ਪਿਛਲੇ 8 ਸਾਲਾਂ ਤੋਂ ਜੇ ਤੁਸੀਂ ਨੰਬਰ ਵਨ ਬ੍ਰੋਕਰੇਜ ਦੇ ਨਾਲ ਜੁੜਨਾ ਚਾਹੁੰਦੇ ਹੋ ਤੁਹਾਡੇ ਕੋਲ ਰੀਸਟੇਟ ਦਾ ਲਾਇਸੈਂਸ ਹੈਗਾ ਤਾਂ ਤੁਹਾਨੂੰ ਇੱਕ ਬਸ ਸ਼ਰਤ ਇੱਕ ਆ ਉਹ ਸ਼ਰਤ ਹੈਗੀ ਆ ਜੀ ਪਰਮਾਨੈਂਟ ਪੋਜੀਸ਼ਨ ਆ ਫੁੱਲ ਟਾਈਮ ਕੰਮ ਕਰਦੇ ਹੋਣੇ ਚਾਹੀਦੇ ਹੋ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈਗਾ ਤਾਂ ਮੋਸਟ ਵੈਲਕਮ ਕਰਦੇ ਨੇ ਰੀਮੈਕਸ ਪਰਫਾਰਮੈਂਸ ਰਿਐਲਿਟੀ ਵਾਲੇ ਬਿਲਕੁਲ ਜੀ ਨੰਬਰ ਵਨ ਬ੍ਰੋਕਰੇਜ ਜੀ ਪਿਛਲੇ 8 ਸਾਲਾਂ ਤੋਂ ਸਪੈਸ਼ਲ ਨੇ ਰੈਜੀਡੈਂਟਲ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਂਦੇ ਮਾਹਿਰ ਨੇ ਅਤੇ ਬਹੁਤ ਸਾਰੀਆਂ ਤੁਹਾਨੂੰ ਆਫਰਸ ਮਿਲ ਜਾਣੀਆਂ ਜਿੱਦਾਂ ਆਫਿਸ ਦੇ ਵਿੱਚ ਸਪੇਸ ਮਿਲ ਜੂ ਕਲਾਇੰਟਸ ਨਾਲ ਮੀਟਿੰਗ ਕਰਨ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ ਸਿੱਖਣ ਨੂੰ ਮੌਕਾ ਮਿਲੂਗਾ ਜਿਹੜੀ ਟੌਪ ਪਰਫਾਰਮਿੰਗ ਏਜੰਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਰਾਜਨ ਖਿੰਦਰ ਜੀ ਨਾਲ ਸੰਪਰਕ ਕਰ ਲਓ 204-893-8 ਦੇ ਉੱਤੇ 942 ਸੈਂਟ ਮੈਰੀ ਰੋਡ ਵਿਜ਼ਿਟ ਵੀ ਕਰ ਸਕਦੇ ਹੋ ਅਤੇ ਰਾਈ ਸਿਪਿੰਗ ਆਡੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ GST ਫਿਲਿੰਗ ਬੁੱਕ ਕੀਪਿੰਗ ਸਰਵਿਸ CR ਆਡ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ ਇਕੱਲੀ ਤੁਹਾਡੀ ਫਾਈਲ ਬਿਜ਼ਨਸ ਦੀ ਰਿਵਿਊ ਕੀਤੀ ਜਾਂਦੀ ਹੈ ਜਿੱਦਾਂ 360 ਕੈਮਰਾ ਕੰਮ ਦਾ ਇੱਦਾਂ ਦਾ ਇਕੱਲੀ ਫਾਈਲ ਤੁਹਾਡੀ ਰਿਵਿਊ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀਵਨ ਭੁੱਲਰ ਜੀ ਦੇ ਨਾਲ ਕਿਉਂਕਿ 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ ਇਕੱਲੀ ਤੁਹਾਡੀ ਬਿਜ਼ਨਸ ਦੀ ਫਾਈਲ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ ਤਾਂ ਕਿ ਕੋਈ ਵੀ ਚੀਜ਼ ਕਿਤੇ ਵੀ ਕੋਈ ਵੀ ਚੀਜ਼ ਮਿਸ ਨਾ ਹੋ ਜਾਵੇ ਅਤੇ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਬੈਨੀਫਿਟ ਬਣਦੇ ਨੇ ਤੁਹਾਡੇ ਇਨਸ਼ੋਰੈਂਸ ਦੇ ਰਿਲੇਟਡ ਤਾਂ ਉਹ ਤੁਹਾਨੂੰ ਪ੍ਰੋਪਰ ਕਲੇਮ ਦਵਾਏ ਜਾਣ ਅਤੇ ਉਹਦੇ ਰਿਲੇਟਡ ਫਿਰ ਤੁਹਾਨੂੰ ਤੁਸੀਂ ਕੋਈ ਜੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ CRA ਅਕਾਊਂਟਿੰਗ ਦੇ ਰਿਲੇਟਡ ਤੁਹਾਨੂੰ ਕੋਈ ਵੀ ਗੱਲਬਾਤ ਚਾਹੀਦੀ ਕੋਈ ਵੀ ਹੈਲਪ ਚਾਹੀਦੀ ਆ ਚਾਹੇ ਤੁਸੀਂ ਟੈਕਸ ਮੈਨੇਜਮੈਂਟ ਈ ਸਟੇਟ ਪਲੈਨਿੰਗ ਕਰ ਰਹੇ ਹੋ ਜਾਂ GST ਫਿਲਿੰਗ ਦੇ ਵਿੱਚ ਕੋਈ ਸਰਵਿਸ ਚਾਹੀਦੀ ਹੈ ਜਾਂ ਬੁੱਕ ਕੀਪਿੰਗ ਸਰਵਿਸ ਦੇ ਵਿੱਚ ਕੋਈ ਸਰਵਿਸ ਦੇ ਵਿੱਚ ਕੋਈ ਹੈਲਪ ਚਾਹੀਦੀ ਹੈ CRA ਆਡਰ ਦੇ ਵਿੱਚ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਤੁਸੀਂ ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਸਕਦੇ ਹੋ ਬਿਲਕੁਲ ਜੀ 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ 204-500-0029 'ਤੇ ਸੰਪਰਕ ਕਰ ਸਕਦੇ ਹੋ ਜਾਂ 15 ਲੋਗਨ ਮੈਨਿਊ 'ਤੇ ਵਿਜ਼ਿਟ ਕਰ ਸਕਦੇ ਹੋ ਅਤੇ ਰੋਇਲ ਫਰਨੀਚਰ ਦੇ ਹਰ ਇੱਕ ਤਰ੍ਹਾਂ ਦੇ ਫਰਨੀਚਰ ਦੀ ਡੀਲ 'ਚ ਆ ਰਹੀ ਹੈ ਜੀ ਫਾਈਨੈਂਸ ਵੀ ਕਰਕੇ ਦਿੰਦੇ ਬੜੇ ਹੀ ਘੱਟ ਪ੍ਰਾਈਜ਼ 'ਤੇ ਇਸ ਟਾਈਮ ਡੀਲਾਂ 'ਚ ਆ ਰਹੀਆਂ ਨੇ ਅਤੇ ਜੇ ਗੱਲ ਕਰਦੇ ਹਾਂ ਫਾਈਨੈਂਸ ਦੀ 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ ਫਾਈਨੈਂਸ ਕਰਕੇ ਦਿੰਦੇ ਆ 7 ਦਿਨ ਓਪਨ ਨੇ ਜੀ 16 ਦਾ ਸੈਂਟ ਜੇਮਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੁਪਿੰਦਰ ਬੋਪਾਰਾਈ ਨੂੰ ਸੰਪਰਕ ਕਰ ਸਕਦੇ ਹੋ 204-990-9097 ਦੇ ਉੱਤੇ ਗੁਰਦੀਸ਼ ਬੋਪਾਰਾਈ ਨਾਲ ਸੰਪਰਕ ਕਰ ਸਕਦੇ ਹੋ 204-599-3611 ਦੇ ਉੱਤੇ ਅਤੇ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ 352 ਪਾਪੂਲਰ ਅਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ ਦਰਸ਼ਨ ਗਿੱਲ ਜੀ ਦੇ ਨਾਲ 204-416-0030 ਦੇ ਉੱਤੇ ਅਤੇ ਆਪਾਂ ਨੂੰ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ ਇੱਕ ਫਰਮਾਇਸ਼ ਆਈ ਸੀ ਮੇਰੇ ਖੂਨ ਦੇ ਪਿਆਸੇ ਬੱਲੀਏ ਤੇਰੇ ਵੀਰ ਕਰਤਾਰ ਰਮਲੇ ਦਾ ਇਹ ਜੀ ਲਾਈਵ ਇੱਕ ਲੱਭਿਆ ਆ ਇਹ ਲਾਈਵ ਸ਼ੋਅ ਆ ਅਤੇ ਇਹਦੀ ਜੇ ਵੋਲੀਅਮ ਵਧੀਆ ਹੋਈ ਫਿਰ ਆਪਾਂ ਗਾਣਾ ਫੁੱਲ ਪਲੇ ਕਰਾਂਗੇ ਅਤੇ ਜੇ ਵੋਲੀਅਮ ਨਾ ਵਧੀਆ ਹੋਈ ਫਿਰ ਆਪਾਂ ਪਲੇ ਨਹੀਂ ਕਰ ਜਾਵਾਂ ਕਰ ਪਾਵਾਂਗੇ ਖੇਮਾ ਦੇ ਜਾਂਚ ਖੋਵਾਂਗੇ ਕਿਉਂਕਿ ਮਿਊਜ਼ਿਕ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਆਪਾਂ ਕਰਦੇ ਪਰ ਆਪਾਂ ਦੇਖਦੇ ਹਾਂ ਲਾਈਵ ਕਿੱਦਾਂ ਦਾ ਆ
6: ਇਸ਼ਕ ਨਜ਼ਰਾਂ 'ਚੋਂ ਬਚਾਇਆ ਨਹੀਂ ਜਾਂਦਾ ਹੁਣ ਸੁਣੋ ਜ਼ਰਾ ਉਹ ਵੀ ਆਪਣੀ ਅਸਲੀਅਤ ਕੀ ਦੱਸਦਾ

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ। ਹਾਂਜੀ, ਤੁਸੀਂ ਆਉਣੇ ਰਹੋ ਜੀ।
1: ਸਤਿ ਸ੍ਰੀ ਅਕਾਲ ਗਿਆਨ ਬਾਦਸ਼ਾਹ, ਕੀ ਹਾਲ ਹੈ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਆਨਲਾਈਨ ਚੈਟ ਨੂੰ ਕੁਛ ਲਫ਼ਜ਼ਾਂ ਵਿੱਚ ਇੰਜ ਪਰੋਇਆ।
0: ਹਾਂਜੀ,
1: ਕੁੜੀ ਮੈਨੂੰ ਮਿਲੀ।
0: ਹਾਂਜੀ,
1: ਕੁੜੀ ਮਿਲੀ ਮੈਨੂੰ ਫੇਸਬੁੱਕ ਤੇ ਸੀ।
0: ਅੱਛਾ ਜੀ।
1: ਮਸੀ ਮਸੀ ਜਾਗੇ ਮੇਰੇ ਭਾਗ ਜਿਹੜੇ ਸੁੱਤੇ ਸੀ।
0: ਹਾਂਜੀ,
1: ਮੈਨੂੰ ਕਹਿੰਦੀ ਚੈਟ ਕਰੀ ਜਾਇਆ ਕਰੋ ਸਨੈਪਚੈਟ ਤੇ।
0: ਹਾਂਜੀ,
1: ਪੜਨ ਸਾਰ ਡਿਲੀਟ ਹੁੰਦੇ ਮੈਸੇਜ ਉਸ ਐਪ ਤੇ।
0: ਅੱਛਾ ਜੀ।
1: ਫਿਰ ਕਹਿੰਦੀ ਤੁਹਾਡੇ ਨਾਲੋਂ ਸੋਹਣਾ ਕੋਈ ਹੋਰ ਨਹੀਂ।
0: ਹਾਂਜੀ,
1: ਫਿਰ ਕਹਿੰਦੀ ਤੁਹਾਡੇ ਨਾਲੋਂ ਸੋਹਣਾ ਕੋਈ ਹੋਰ ਨਹੀਂ, ਨੈੱਟਫਲਿਕਸ ਲਵਾ ਦੋ, ਮੈਂ ਹੋਣਾ ਚਾਹੁੰਦੀ ਬੋਰ ਨੀ। ਯੂਟਿਊਬ ਚੈਨਲ ਮੇਰਾ ਸਬਸਕ੍ਰਾਈਬ ਕਰ ਦੋ, ਬੈਲ ਆਈਕੋਨ ਵਾਲਾ ਬਟਨ ਵੀ ਪ੍ਰੈਸ ਕਰ ਲਓ। ਮੈਂ ਉਵੇਂ ਉਵੇਂ ਕਰੀ ਗਿਆ, ਉਹ ਜਿਵੇਂ ਜਿਵੇਂ ਚਾਹੁੰਦੀ ਸੀ।
0: ਹਾਂਜੀ,
1: ਵੀਡੀਓ ਕਾਲ ਉੱਤੇ ਕਦੇ ਮੂੰਹ ਨਾ ਦਿਖਾਉਂਦੀ ਸੀ।
0: ਅੱਛਾ ਜੀ।
1: ਫਿਰ ਕਿਸੇ ਮੈਨੂੰ ਦੱਸਿਆ, ਯਾਰ ਇਹ ID ਇਹ ਫੇਕ ਆ।
0: ਅੱਛਾ ਜੀ।
1: ਕਾਕਿਆ ਤੇਰਾ ਮੁੰਡਾ ਕੁੜੀ ਬਣ ਕੇ ਤੇਰਾ ਕੱਟੀ ਜਾਂਦਾ ਕੇਕ ਆ।
0: ਅੱਛਾ ਜੀ, ਕਲੋਲ ਹੋ ਗਈ ਫਿਰ ਤਾਂ।
1: ਕਿਸੇ ਦੱਸਿਆ ਯਾਰ ID ਇਹ ਫੇਕ ਆ।
0: ਹਾਂਜੀ,
1: ਕੋਈ ਮੁੰਡਾ ਕੁੜੀ ਬਣ ਕੇ ਤੇਰਾ ਕੱਟੀ ਜਾਂਦਾ ਕੇਕ ਆ।
0: ਅੱਛਾ ਜੀ,
1: ਮਿਹਰਬਾਨੀ ਜੀ, ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ ਜੀ, ਕਲੋਲ ਹੋ ਗਈ ਆ ਤਾਂ। ਓਕੇ ਜੀ, ਓਕੇ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਹਰ ਵਾਰ ਸਾਡੇ ਲਈ ਬਹੁਤ ਸੋਹਣੀ ਸੋਹਣੀ ਸ਼ਾਇਰੀ ਲੈ ਕੇ ਆਉਂਦੇ ਹੋ ਅਤੇ ਫਨੀ ਸ਼ਾਇਰੀ ਲੈ ਕੇ ਆਉਂਦੇ ਹੋ ਅਤੇ ਬਹੁਤ ਸੋਹਣੀ ਤੁਹਾਡੀ ਲਿਖਤ ਆ ਅਤੇ ਉਨਾ ਹੀ ਸੋਹਣਾ ਤੁਸੀਂ ਸਾਨੂੰ ਗਾ ਕੇ ਅਤੇ ਸੁਣਾ ਜਾਂਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਉਮੀਦ ਕਰਦੇ ਹੁੰਦੇ ਹਾਂ ਰੋਜ਼ਾਨਾ ਤੁਹਾਡੀ ਕਾਲ ਦੀ ਵੇਟ ਰਹਿੰਦੀ ਹੈ ਹਮੇਸ਼ਾ ਸਾਨੂੰ ਵੀ ਅਤੇ ਸਾਡੇ ਸਰੋਤਿਆਂ ਨੂੰ ਵੀ ਅਤੇ ਜਿਹੜੇ ਦਰਸ਼ਕ ਸਾਨੂੰ ਟਿਕਟੋਕ 'ਤੇ ਦੇਖਦੇ ਨੇ ਉਹਨਾਂ ਨੂੰ ਵੀ ਤੁਹਾਡੀ ਵੇਟ ਰਹਿੰਦੀ ਹੈ ਕਿ ਕਦੋਂ ਤੁਹਾਡੀ ਕਾਲ ਆਵੇ ਅਤੇ ਸਾਨੂੰ ਕੁਝ ਵਧੀਆ ਜਿਹਾ ਤੁਸੀਂ ਸੁਣਾਓ ਅਤੇ ਤੁਸੀਂ ਹਰ ਵਾਰ ਯੋਗਦਾਨ ਪਾਉਂਦੇ ਹੋ ਉਦੋਂ ਤੁਹਾਡੇ ਸਾਰਿਆਂ ਦਾ ਸਾਡੇ ਵੱਲੋਂ ਸਾਰਿਆਂ ਨੂੰ ਜਿੰਨੇ ਵੀ ਅਸੀਂ ਟਿਕਟੋਕ 'ਤੇ ਦਰਸ਼ਕ ਦੇਖ ਰਹੇ ਨੇ ਅਤੇ ਜਿੰਨੇ ਸਰੋਤੇ ਸਾਨੂੰ ਸੁਣ ਰਹੇ ਨੇ ਤੁਹਾਨੂੰ ਸੁਣ ਰਹੇ ਨੇ ਸਾਰਿਆਂ ਵੱਲੋਂ ਬਹੁਤ ਸਾਰੀਆਂ ਬੈਸਟ ਵਿਸ਼ੇਜ਼ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਹੋਰ ਵੀ ਸਾਨੂੰ ਸੋਹਣੀਆਂ ਸੋਹਣੀਆਂ ਸ਼ਾਇਰੀਜ਼ ਅਤੇ ਜਿਹੜੀਆਂ ਤੁਹਾਡੀਆਂ ਲਿਖਤਾਂ ਨੇ ਸਾਨੂੰ ਸੁਣਾਉਂਦੇ ਰਹੋਗੇ।

ਬਿਲਕੁਲ ਜੀ, ਐਂਟਰਟੇਨਮੈਂਟ ਦਾ ਤੜਕਾ ਲੱਗਦਾ ਰਹੂਗਾ 92.7 FM ਫੁੱਲ ਐਚ ਡੀ ਕੁਆਲਿਟੀ ਤੁਹਾਨੂੰ ਮਿਊਜ਼ਿਕ ਦਿੰਦਾ, ਜਿਹੜਾ ਤੁਸੀਂ ਸਪੋਟੀਫਾਈ ਯੂਟਿਊਬ 'ਤੇ ਸੁਣਦੇ ਸੇਮ ਐਚ ਡੀ ਕੁਆਲਿਟੀ ਵੀ ਤੁਹਾਨੂੰ ਮਿਊਜ਼ਿਕ ਦਿੰਦੇ ਹਾਂ, ਨਾਲ ਦੀ ਨਾਲ ਗੱਲਾਂ ਬਾਤਾਂ ਦਾ ਤੜਕਾ ਲੱਗ ਰਿਹਾ ਹੈ. ਅਤੇ ਇਸ ਤੋਂ ਬਾਅਦ ਨਿੱਕੀ ਜੀ ਬ੍ਰੇਕ ਲੈਂਦੇ, ਜਾਣਾ ਕਿਤੇ ਨਹੀਂ. ਇਸ ਤੋਂ ਬਾਅਦ ਅੱਧੇ ਘੰਟੇ ਦਾ ਸ਼ੋਅ ਹਾਲੇ ਬਾਕੀ ਹੈ, ਪਿਕਚਰ ਵੀ ਬਾਕੀ ਹੈ ਮੇਰੇ ਦੋਸਤ, ਪਿਕਚਰ ਵੀ ਬਾਕੀ ਹੈ. ਬਿਲਕੁਲ ਜੀ, ਇਸ ਤੋਂ ਬਾਅਦ ਅੱਧਾ ਘੰਟਾ ਹੋਰ ਆਪਾਂ ਐਂਟਰਟੇਨਮੈਂਟ ਦਾ ਤੜਕਾ ਲਾਵਾਂਗੇ. ਬਣੇ ਰਹੋ ਰੇਡੀਓ ਧਮਾਲ ਦੇ ਨਾਲ.

0: ਸਰਦਾਰ ਜੀ ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ
1: ਕੀ ਗੱਲ ਹੋ ਗਈ
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਹੈ ਤੇ ਤੁਸੀਂ ਆ ਕਾਗਜ਼ ਚੱਕੀ ਆਉਣੇ ਹੋ ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ
1: ਓ ਸਰਦਾਰ ਨਹੀਂ ਏ ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ
0: ਜੀ ਹਾਂ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011
2: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
3: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
0: ਬਈ ਕੀ ਹੋਇਆ
4: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ ਰਾਤ ਨੂੰ ਕਾਰ ਦੋ ਸਵੇਰ ਤੱਕ ਰੈਡੀ ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ ਰਿਪੇਅਰ ਕਰ ਦੇਣਗੇ ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੋਈ ਅਲਾਈਨਮੈਂਟ ਕਰਾਉਣੀ ਹੈ ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ ਇਹਨਾਂ ਕੋਲ ਹੀ ਜਾਓ ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ
3: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵਨਿਊ ਵਿਨੀਪੈਗ ਟ੍ਰੈਵਲ ਦਾ ਪਲਾਨ ਹੈ ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ ਤਾਂ ਫਿਰ ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ ਵੀਜ਼ਾ ਅਸਿਸਟੈਂਸ ਅਮੇਜ਼ਿੰਗ ਵੈਕੇਸ਼ਨ ਪੈਕੇਜਸ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ ਉਹ ਵੀ ਗ੍ਰੇਟ ਡੀਲਸ ਨਾਲ ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ 24/7 ਸਰਵਿਸ ਹਜ਼ਾਰਾਂ ਲੋਕਾਂ ਦਾ ਭਰੋਸਾ ਫਾਸਟ ਰਿਲਾਇਬਲ ਤੇ ਫਰੈਂਡਲੀ ਸਰਵਿਸ ਅੱਜ ਹੀ ਕਾਲ ਕਰੋ 204-202-0104 ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ ਯੂਰ ਟ੍ਰਸਟਿਡ ਟ੍ਰੈਵਲ ਪਾਰਟਨਰ ਵੀ ਆਰ ਓਪਨ 24/7 ਟੂ ਸਰਵ ਯੂ
5: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗੱਜਾ ਬਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
6: ਨਵੀਨ ਮੈਨੇਜਮੈਂਟ ਟੀਮ ਟੂ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗੱਜਾ ਬਰੋਸ ਦਾ ਡਿਲੀਸ਼ੀਅਸ ਟੇਸਟ
5: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਮ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
7: ਵਿਨੀਪੈਗ ਵਾਲਿਓ ਗਰਚਾ ਬਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ
6: ਵਿਜ਼ਿਟ ਗਰਚਾ ਬਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
5: ਗਰਚਾ ਬਰੋਸ ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ
8: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ ਰੇਡੀਓ ਧਮਾਲ ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ ਸੋ ਕੀਪ ਲਿਸਨਿੰਗ ਰੇਡੀਓ ਧਮਾਲ
9: ਬਿਲਕੁਲ ਜੀ ਧਮਾਲਾਂ ਪੈਂਦੀਆਂ ਰਹਿਣਗੀਆਂ ਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਧਮਾਲਾਂ ਪਾ ਕੇ ਰੱਖੀਆਂ ਹੋਈਆਂ ਤੇ ਇਸ ਤੋਂ ਬਾਅਦ ਅੱਧੇ ਘੰਟੇ ਦਾ ਸ਼ੋਅ ਬਾਕੀ ਹੈ ਬਿਲਕੁਲ ਜੀ 25 ਮਿੰਟਸ ਫੁੱਲੀ ਇੰਟਰਟੇਨਮੈਂਟ ਹੋਣ ਵਾਲਾ ਇਸ ਤੋਂ ਬਾਅਦ ਬੈਕ ਟੂ ਬੈਕ ਐਨਰਜੀ ਸੌਂਗ ਤੁਹਾਨੂੰ ਸੁਣਨ ਨੂੰ ਮਿਲਣਗੇ ਤੇ ਬਾਹਰ ਵੈਦਰ ਵਿਨੀਪੈਗ ਦਾ ਬਹੁਤ ਹੀ ਸੋਹਣਾ ਹੋਇਆ ਸੋਹਣੇ ਸੋਹਣੇ ਸੈਦਰ ਵੈਦਰ ਦੇ ਵਿੱਚ ਤੇ ਆਪਾਂ 92.7 FM ਇੰਜੋਏ ਕਰ ਰਹੇ ਹਾਂ ਰੇਡੀਓ ਧਮਾਲ ਜਿਹੜਾ ਫੁੱਲ ਐਚ ਡੀ ਕੁਆਲਿਟੀ ਵਿੱਚ ਤੁਹਾਨੂੰ ਮਿਊਜ਼ਿਕ ਦਿੰਦਾ ਹੈ ਜਿਹੜਾ ਤੁਸੀਂ ਯੂਟਿਊਬ ਸਪੋਟੀਫਾਈ ਤੇ ਸੁਣਦੇ ਹੋ ਸੇਮ ਐਚ ਡੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਊਜ਼ਿਕ ਪ੍ਰੋਵਾਈਡ ਕਰਦੇ ਹਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਦੇ ਨਾਲ ਗੀਤਾਂ ਦਾ ਤੜਕਾ ਲੱਗਦਾ ਬਿਲਕੁਲ ਜੀ ਇਸ ਤੋਂ ਬਾਅਦ 25 ਮਿੰਟ ਰਹਿੰਦੇ ਨੇ ਹਾਲੇ ਪਿਕਚਰ ਬਾਕੀ ਹੈ 25 ਮਿੰਟ ਦੀ ਤੇ ਫੁੱਲੀ ਇੰਟਰਟੇਨਮੈਂਟ ਜਿਹੜਾ ਇਸ ਤੋਂ ਬਾਅਦ ਸ਼ੋਅ ਹੋਊਗਾ ਬੈਕ ਟੂ ਬੈਕ ਤੁਹਾਡੀਆਂ ਕੌਲਾਂ ਆ ਰਹੀਆਂ ਨੇ ਕੌਲਾਂ ਵੀ ਆਪਾਂ ਅਟੈਂਡ ਕਰਦੇ ਹਾਂ ਤੇ ਆਲਰੇਡੀ ਮੈਂ ਲਿਸਟ ਦੇ ਉੱਤੇ ਬਹੁਤ ਹੀ ਘੈਂਟ ਘੈਂਟ ਜਿਹੜੇ ਸੋਹਣੇ ਸੋਹਣੇ ਗੀਤ ਨੇ ਤੁਹਾਡੇ ਲਈ ਰੈਡੀ ਕਰਕੇ ਬੈਠਾ ਹਾਂ ਤੇ ਇਸ ਤੋਂ ਬਾਅਦ 25 ਮਿੰਟ ਫੁੱਲੀ ਇੰਟਰਟੇਨਮੈਂਟ ਦਾ ਤੜਕਾ ਲੱਗਣ ਵਾਲਾ ਉਸ ਤੋਂ ਪਹਿਲਾਂ ਦੱਸ ਦਈਏ ਸਪਰਿੰਗ ਮੈਡੋ ਕਲੀਨਿੰਗ ਫਾਰਮੈਸੀ ਤੇ ਪੰਜਾਬੀ ਸਪੀਕਿੰਗ ਤੁਹਾਨੂੰ ਡਾਕਟਰ ਮਿਲ ਜਾਂਦੇ ਨੇ ਜੀ ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ ਟਰਾਂਸਕੋਨਾਈਸਟ ਵਿਨੀਪੈਗ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਵਾਕ ਇਨ ਵੀ ਤੁਸੀਂ ਜਾ ਸਕਦੇ ਹੋ ਅਪਾਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ 1783 ਪਲੇਸ ਰੋਡ ਯੂਨੀ ਤੇ ਸੰਪਰਕ ਕਰ ਸਕਦੇ ਹੋ 204-417-0028 ਦੇ ਉੱਤੇ ਤੇ ਢਿੱਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਜਿਹੜਾ ਆਪਣਾ ਪੰਜਾਬੀ ਕਮਿਊਨਿਟੀ ਦਾ ਨੰਬਰ 1 ਸਟੋਰ ਆ ਜੀ ਬਿਲਕੁਲ ਜੀ 30 ਸਾਲ ਪੁਰਾਣਾ ਇਹਨਾਂ ਦਾ ਬਿਜ਼ਨਸ ਆ 3 ਲੋਕੇਸ਼ਨਾਂ ਨੇ ਵਿਨੀਪੈਗ ਕੈਲਗਰੀ ਤੇ ਐਡਮੰਟਨ ਦੇ ਵਿੱਚ ਜੇ ਤੁਸੀਂ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਸ ਉਹ ਵੀ ਵਾਰੰਟੀ ਦੇ ਨਾਲ ਲੈਣਾ ਚਾਹੁੰਦੇ ਹੋ ਤੇ ਤੁਸੀਂ ਸੰਪਰਕ ਕਰ ਲਓ ਫਿਰ ਢਿੱਲੋ ਲਾਈਟਿੰਗ ਦੇ ਨਾਲ ਬਿਲਕੁਲ ਜੀ 955 ਸੈਂਜਮ ਸਟਰੀਟ ਤੇ ਵਿਜ਼ਿਟ ਕਰ ਸਕਦੇ ਹੋ 204-919-5540 ਦੇ ਉੱਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਜੀ ਕਾਲ ਅਟੈਂਡ ਕਰ ਲਈ ਰੇਡੀਓ ਧਮਾਲ ਦੇ ਤੁਹਾਡਾ ਬਹੁਤ ਸਵਾਗਤ ਹੈ ਜੀ
10: ਹਾਂਜੀ ਸਤਿ ਸ਼੍ਰੀ ਅਕਾਲ ਜੀ
9: ਸਤਿ ਸ਼੍ਰੀ ਅਕਾਲ ਜੀ
10: ਖੜਕ ਸਿੰਘ ਬੋਲਦਾ ਸੀਗਾ ਜੀ
9: ਹਾਂਜੀ ਖੜਕ ਸਿੰਘ ਜੀ ਕਿਵੇਂ ਹੋ
10: ਠੀਕ ਹੈ ਜੀ ਉਹ ਨਾ ਉਦਨ ਮਨਦੀਪ ਭਾਜੀ ਨੇ ਉਹ ਟਿਕਟਾਂ ਵਾਲੀ ਗੁੱਡੀ ਦਾ ਨੰਬਰ ਦੱਸਿਆ ਸੀਗਾ ਯਾਰ ਉਹ ਨੰਬਰ ਨੀ ਮੈਂ ਉਦੋਂ ਲਿਖਿਆ ਗਿਆ ਨੰਬਰ ਲੈਣਾ ਸੀਗਾ
9: ਮਾਨ ਇੰਟਰਨੈਸ਼ਨਲ ਵਾਲਿਆਂ ਦਾ।
10: ਹਾਂ
9: ਓਕੇ ਜੀ, ਜਸਟ ਸੈਕਿੰਡ ਮੈਂ ਹੁਣੇ ਦਿੰਦਾ ਹਾਂ।
10: ਠੀਕ ਹੈ ਜੀ,
9: ਇੰਟਰਨੈਸ਼ਨਲ ਨੰਬਰ ਨੋਟ ਕਰ ਲਓ, 204-202-0104
11: ਚੜ੍ਹਦੀ
9: ਕਲਾ ਜੀ,
11: ਫਰਮਾਇਸ਼ ਵੀ ਕਰਦੇ ਆ ਤੁਹਾਨੂੰ ਗਾਣੇ ਦੀ, ਪਹਿਲਾਂ ਇੱਕ ਪ੍ਰੋਬਲਮ ਸੋਲਵ ਕਰ ਜਾ।
9: ਹਾਂਜੀ ਹਾਂਜੀ, ਕੀ ਪ੍ਰੋਬਲਮ
11: ਹੈ? ਇਹਦਾ ਕਹਿਣਾ ਹੁੰਦਾ ਨਾ ਪਰ ਗਾਹ ਨਹੀਂ ਕੱਢਣੀ,
9: ਹਾਂਜੀ
11: ਕਹਿਣਾ ਹੁੰਦਾ ਨਾ।
9: ਹਾਂਜੀ ਹਾਂਜੀ,
11: ਉਦੋਂ ਪਹਿਲਾਂ ਤੇਜ਼ ਤੇਜ਼ ਜਿਹੜਾ ਬੋਲਦਾ ਉਹ ਕੀ ਕਹਿਣਾ ਹੁੰਦਾ, ਜਾਂ ਬੜੀ ਸਟ੍ਰਾਈ ਕੀਤੀ ਆ ਸਾਨੂੰ ਸਮਝ ਲੱਗੀ ਕਹਿੰਦਾ ਕੀ ਆ ਪਹਿਲਾਂ।
9: ਕੁਝ ਵੀ ਹੋ ਜੇ ਵੀਰੇ ਪਤਨ ਪਰ ਗਾਲ ਨਹੀਂ
11: ਕਰਦਾ ਯਾਰ, ਮੈਂ ਤੇ ਪਤਾ ਨਹੀਂ ਹਰਿਆਣਵੀ ਭਾਸ਼ਾ ਜਾਂ ਕੀ ਗੱਲ ਆ, ਉਹ ਸਮਝ ਨਹੀਂ ਲੱਗਦੀ ਕੀ ਕਹਿੰਦਾ।
9: ਅੱਛਾ ਜੀ,
11: ਮੈਂ ਕਿਹਾ ਵੀ ਸ਼ਾਇਦ ਗੈਰੀ ਨੂੰ ਪਤਾ ਹੋਊ।
9: ਅੱਛਾ ਜੀ, ਆਪਾਂ ਮੈਂ ਆਫਟਰ ਸ਼ੋ ਗੱਡੀ 'ਚ ਸੁਣਦਾ ਜਾਊਂਗਾ, ਫਿਰ ਤੁਹਾਨੂੰ ਕਾਲ ਕਰਕੇ ਦੱਸ ਦੂੰਗਾ
11: ਕੀ ਕਹਿੰਦਾ। ਉਹ ਡਰਾਈਵ ਕੀਤੀ ਆ, ਉਹ ਸ਼ਾਮ ਨੂੰ ਅਕਸਰ ਹੀ ਸੁਣਦੇ ਹੁੰਦੇ ਸ਼ਾਮ ਦੇ ਪ੍ਰੋਗਰਾਮ 'ਚ।
9: ਅੱਛਾ ਜੀ,
11: ਸ਼ਾਮ ਦੇ ਪ੍ਰੋਗਰਾਮ 'ਚ ਇੱਕ ਆਉਂਦੀ ਇੱਕ ਲਾਈਨ ਹੀ ਹੁੰਦੀ ਆ ਉੱਥੇ ਸ਼ਾਮ ਦੇ ਪ੍ਰੋਗਰਾਮ 'ਚ।
9: ਅੱਛਾ ਜੀ,
11: ਕੀ ਸੀ ਆਪਾਂ ਗਾਹ ਨਹੀਂ ਕੱਢਣੀ ਮੁੜ ਕੇ, ਫਿਰ ਬਾਅਦ 'ਚ ਬਹੁਤ ਤੇਜ਼ ਤੇਜ਼ ਆ ਬੋਲਦਾ।
9: ਅੱਛਾ ਜੀ, ਮੈਂ
11: ਬੜੀ ਟਰਾਈ ਕੀਤੀ ਸਮਝ ਲੱਗੀ, ਮੈਂ ਕਿਹਾ ਗੈਰੀ ਨੂੰ ਸ਼ਾਇਦ ਪਤਾ।
9: ਹਾਂਜੀ, ਅੱਜ ਸ਼ਾਮ ਨੂੰ ਸੁਣਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਾਲ ਕਰਕੇ।
11: ਤਕਰੀਬਨ ਤਕਰੀਬਨ ਸ਼ਾਮ ਨੂੰ ਆਉਂਦੇ ਹੁੰਦਾ, ਤਕਰੀਬਨ ਤਕਰੀਬਨ ਉਹ ਮਤਲਬ ਲਾਉਂਦੇ ਹੁੰਦੇ ਨੇ।
9: ਠੀਕ ਹੈ ਜੀ, ਫਿਰ ਜ਼ਰੂਰ ਅੱਜ ਮੈਂ ਧਿਆਨ ਦੇ ਨਾਲ ਸੁਣੂੰਗਾ ਫਿਰ ਮੈਂ ਵੀ ਅੱਜ।
11: ਹਾਂ, ਜਿਹੜਾ ਦੂਜਾ ਪ੍ਰੋਗਰਾਮ ਪਹਿਲਾਂ
9: ਖੋਲਣਾ ਨਹੀਂ,
11: ਦੂਜਾ ਜਿਹੜਾ ਗਾਣੇ ਵਾਲਾ ਪ੍ਰੋਗਰਾਮ ਦਾ ਨਾ।
9: ਹਾਂਜੀ ਹਾਂਜੀ,
11: ਉਹਦੇ 'ਚ ਤਕਰੀਬਨ ਇੱਕ ਲਾਈਨ 'ਚ ਲਾ ਕੇ ਨਾ, ਤੇ ਮੈਂ ਕਿਹਾ ਚਲ ਗਿਆ ਬਸ ਹੋਰ ਸਭ ਠੀਕ ਆ। ਤੇ ਗਾਣਾ ਦੀ ਫਰਮਾਇਸ਼ ਲਾ ਦਿਓ ਜੀ, ਪੰਜਾਬ ਸਵਰਗਾਂ 'ਚ ਪੰਜਾਬ ਨਹੀਂ ਹੋਣਾ, ਉੱਥੇ ਜੀ ਨਹੀਂ ਲੱਗਣਾ, ਇਹ ਲਾ।
9: ਅੱਛਾ, ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ,
11: ਪੰਜਾਬ ਨਹੀਂ ਹੋਣਾ ਕਿਉਂਕਿ ਉੱਥੇ ਸਵਰਗਾਂ 'ਚ ਜੀ ਨਹੀਂ ਲੱਗਣਾ, ਉੱਥੇ ਪੰਜਾਬ ਨਹੀਂ ਹੋਣਾ, ਇਸ ਤਰ੍ਹਾਂ ਗਾਣਾ ਹੈਗਾ ਨਾ।
9: ਹਾਂਜੀ ਹਾਂਜੀ,
11: ਇਹ ਲਓ।
9: ਓਕੇ ਜੀ, ਜ਼ਰੂਰ ਲਾਵਾਂਗੇ ਅਰਜਨ ਢਿੱਲੋਂ ਜੀ।
11: ਹਾਂਜੀ, ਆਪਣੇ ਅਰਜਨ ਢਿੱਲੋਂ। ਹਾਂ
9: ਹਾਂਜੀ,
11: ਤੇ ਦੇਖ ਲਓ ਇੱਕ ਟੋਰਾਂਟੋ ਰੇਡੀਓ ਸਟੇਸ਼ਨ ਆ।
9: ਹਾਂਜੀ,
11: ਉਹਨੇ ਪੰਜਾਬ ਨੂੰ ਨਿੰਦੀ ਜਾਣਾ, ਪੰਜਾਬ ਨੂੰ ਨਿੰਦੀ ਜਾਣਾ, ਪਤਾ ਨਹੀਂ ਕੀ ਉਹਦਾ, ਉਹਨੇ ਪੰਜਾਬ ਦੀ ਚੰਗੀ ਗੱਲ ਹੀ ਨਹੀਂ ਕਰਨੀ ਬਸ ਨਾ। ਮੈਂ ਕਹਿ ਦੀ ਇਹਦੇ ਪੰਜਾਬ 'ਚ ਕੋਈ ਅੱਟ ਹੋਣੀ ਨੀਗੀ, ਇਹਨੂੰ ਕੋਈ ਪੰਜਾਬ ਨਾਲ ਮੋਹ ਪਿਆਰ ਹੈ ਨੀ, ਸਾਨੂੰ ਤਾਂ ਹੈਗਾ ਨਾ।
9: ਬਿਲਕੁਲ ਜੀ, ਆਪਣੀਆਂ ਤਾਂ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਦਿਨ ਰਾਤ ਆਪਾਂ ਤਾਂ ਕਾਮਨਾ ਕਰਦੇ ਹਾਂ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ।
11: ਬਿਲਕੁਲ, ਸਾਨੂੰ ਤਾਂ ਪੰਜਾਬ ਨਾਲ ਮੋਹ ਪਿਆਰ ਹੈਗਾ।
9: ਬਿਲਕੁਲ ਬਿਲਕੁਲ,
11: ਹਾਂਜੀ ਸੋਇਆ ਫਿਰ ਲਾ ਦਿਓ।
9: ਬਿਲਕੁਲ ਜੀ, ਜ਼ਰੂਰ ਆਪਾਂ ਇੰਜੋਏ ਕਰਾਂਗੇ ਜੀ।
11: ਠੀਕ ਆ ਗੈਰੀ, ਥੈਂਕ ਯੂ।
9: ਓਕੇ ਜੀ, ਧੰਨਵਾਦ ਜੀ। ਲਓ ਜੀ, ਇਸ ਤੋਂ ਬਾਅਦ ਹੁਣ ਬੈਕ ਟੂ ਬੈਕ ਜੋ ਮਿਊਜ਼ਿਕ ਦਾ ਮਾਹੌਲ ਬਣਨ ਵਾਲਾ, ਅਤੇ ਜਿਹੜਾ ਤੁਸੀਂ ਆਪਾਂ ਸਟਾਰਟਿੰਗ ਤੋਂ ਇੱਕ ਓਲਡ ਇਜ਼ ਗੋਲਡ ਆਪਾਂ ਸਟਾਰਟ ਕੀਤਾ ਸੀਗਾ, ਜਿਹੜੇ ਸਦਾਬਹਾਰ ਗਾਣੇ ਨੇ, ਅਤੇ ਉਸ ਤੋਂ ਬਾਅਦ ਵਿੱਚ ਵਿੱਚ ਆਪਾਂ ਮਿਕਸ ਮੈਚਾਂ ਚੱਲਦੇ ਰਹੇ ਜਿੱਦਾਂ ਜਿੱਦਾਂ ਤੁਹਾਡੀਆਂ ਫਰਮਾਇਸ਼ਾਂ ਹੈਗੀਆਂ, ਪਰ ਇਸ ਤੋਂ ਬਾਅਦ ਹੁਣ ਜਿਹੜਾ ਰੂਟ ਫੜਨ ਲੱਗੇ ਆਪਾਂ ਉਹ ਥੋੜ੍ਹਾ ਜਿਹਾ ਰੂਟ ਜਿੱਦਾਂ ਕਹਿ ਲਓ ਅੰਮ੍ਰਿਤਸਰ ਤੋਂ ਸਿੱਧਾ ਲੁਧਿਆਣੇ ਵਾਲਾ ਬਾਈਪਾਸ ਆ,

ਕਿਆ ਬਾਤ ਹੈ ਜੀ। ਮੈਂ ਕਹਿੰਦਾ ਕਿ ਲਾਸਟ ਵਾਲੇ 15-20 ਮਿੰਟਾਂ ਦੇ ਵਿੱਚ ਮੈਂ ਟਰਾਈ ਕੀਤਾ ਕਿ ਜੋ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਕਮੀ ਪੇਸ਼ੀ ਰਹਿ ਗਈ ਸੀ, ਕੱਲ੍ਹ ਆਪਾਂ ਜ਼ਿਆਦੀਆਂ ਕਾਲਸ ਲੈ ਲਈਆਂ ਸੀ ਅਤੇ ਇੱਕ ਜਿਹੜਾ ਵਿਸ਼ਾ ਸੀਗਾ 15-20 ਮਿੰਟ ਦਾ ਉਹ ਹਾਈਲਾਈਟ ਇੰਨਾ ਹੋ ਗਿਆ ਸੀ ਕਿ 3 ਵਜੇ ਤੱਕ ਆਪਾਂ ਨੂੰ ਉਸੇ ਵਿਸ਼ੇ ਦੇ ਉੱਤੇ ਚਰਚਾ ਕਰਨੀ ਪਈ ਸੀ। ਅਤੇ ਪਰ ਅੱਜ ਉਹ ਕਮੀ ਪੇਸ਼ੀ ਪੂਰੀ ਕੀਤੀ ਆ। ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ। ਅਤੇ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਐਂਬਰ ਗੇਟ ਵਾਲਮਾਰਟ ਦੀ ਸਾਈਡ 'ਤੇ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ। ਬਹੁਤ ਸਾਰੇ ਸਿੰਗਲ ਫੈਮਿਲੀ ਹੋਮ ਨੇ ਜੀ ਇਹਨਾਂ ਦੀ ਲਿਸਟਿੰਗ ਦੇ ਵਿੱਚ। ਜੇ ਤੁਸੀਂ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਲਿਸਟਿੰਗ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਫਿਰ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਲਓ। ਕਲਗੀਧਰ ਦਰਬਾਰ ਸਾਹਿਬ ਦੇ ਬੈਕ ਸਾਈਡ 'ਤੇ ਬਹੁਤ ਸਾਰੇ ਸਿੰਗਲ ਫੈਮਿਲੀ ਹੋਮ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ 3 ਬੈਡਰੂਮ ਜਾਂ 4 ਬੈਡਰੂਮ ਲੱਭ ਰਹੇ ਹੋ ਅਰਾਊਂਡ $400,000 ਦੇ ਤੁਹਾਨੂੰ ਡਾਲਰ ਦੇ ਜਿਹੜੇ ਘਰ ਮਿਲ ਸਕਦੇ ਨੇ। ਸੋ ਵਧੇਰੇ ਜਾਣਕਾਰੀ ਲਈ ਤੁਹਾਨੂੰ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰਨਾ ਪਊਗਾ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਨੇ ਇਹਨਾਂ ਦੇ ਕੋਲ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ 204-999-1051 ਸੰਪਰਕ ਕਰ ਸਕਦੇ ਹੋ। ਅਤੇ ਇੱਕ ਵੀਕ ਦੇ ਵਿੱਚ ਘਰ ਤੁਹਾਡਾ ਸੀਲ ਕਰਾ ਦਿੰਦੇ ਨੇ। ਔਲਰੈਡੀ ਬਹੁਤ ਸਾਰੇ ਪ੍ਰੋਫਿਟ ਦੇ ਵਿੱਚ ਘਰ ਵੇਚੇ ਹੋਏ ਨੇ ਇਹਨਾਂ ਨੇ ਅਤੇ ਫਿਰ ਉਹਨਾਂ ਦੇ ਯਾਰ ਦੋਸਤ ਜਾਂ ਫਰੈਂਡਸ ਫੈਮਿਲੀ ਵਾਲੇ ਫਿਰ ਕਹਿੰਦੇ ਨੇ ਵੀ ਸਾਨੂੰ ਵੀ ਪ੍ਰੋਫਿਟ ਦੇ ਵਿੱਚ ਘਰ ਦਵਾ ਦੇ। ਤਾਂ ਕਰਕੇ ਕਹਿ ਰਹੇ ਹਾਂ ਵੀ ਜੇ ਤੁਸੀਂ ਪ੍ਰੋਫਿਟ ਦੇ ਵਿੱਚ ਘਰ ਸੇਲ ਕਰਨਾ ਚਾਹੁੰਦੇ ਹੋ, ਇੱਕ ਵੀਕ ਦੇ ਵਿੱਚ ਘਰ ਸੇਲ ਕਰਨਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਲਓ। ਔਲਰੈਡੀ ਬਹੁਤ ਸਾਰੇ ਰੈਫਰੈਂਸ ਦੇ ਉੱਤੇ ਇਹਨਾਂ ਦੇ ਕੋਲ ਜਿਹੜੇ ਕਾਫੀ ਸਾਰੇ ਪਰਸਨ ਹੈਗੇ ਨੇ ਜਿਹੜੇ ਘਰ ਲੈਣਾ ਬਾਏ ਕਰਨਾ ਚਾਹੁੰਦੇ ਨੇ। ਤਾਂ ਜੇ ਤੁਸੀਂ ਘਰ ਸੇਲ ਕਰਨਾ ਚਾਹੁੰਦੇ ਹੋ ਪ੍ਰੋਫਿਟ ਦੇ ਵਿੱਚ, ਉਹਦੇ ਲਈ ਤੁਹਾਨੂੰ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰਨਾ ਪਊਗਾ। ਤਾਂ ਅੱਜ ਹੀ ਸੰਪਰਕ ਕਰੋ 204-999-1051 ਦੇ ਉੱਤੇ। ਅਤੇ ਅੱਜ ਜਿਹੜਾ ਪ੍ਰੋਗਰਾਮ ਸੀਗਾ ਸਪੋਂਸਰ ਕੀਤਾ ਗਿਆ ਸੀ ਫੋਗਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ, ਜਿਹੜੇ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰਵਾਈਜ਼ਰ ਵਿਸਟ ਇੰਸ਼ੋਰੈਂਸ ਦੇ ਐਕਸਪਰਟ ਨੇ। ਅਤੇ ਜੇ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ 204-230-4431 'ਤੇ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3557 ਦੇ ਉੱਤੇ। ਅਤੇ ਅੱਜ ਦੇ ਸ਼ੋਅ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਅਤੇ ਹਮੇਸ਼ਾ ਇਹ ਟਰਾਈ ਹੁੰਦੀ ਹੈ ਕਿ ਜਿੰਨਾ ਹੋ ਸਕਦਾ ਕਿ ਬੈਸਟ ਟੂ ਬੈਸਟ ਅਤੇ ਡਿਫਰੈਂਟ ਸ਼ੋਅ ਤੁਹਾਡੇ ਲਈ ਲੈ ਕੇ ਆਈਏ। ਅਤੇ ਬਹੁਤ ਸਾਰੇ ਤੁਹਾਡੇ ਸੋਹਣੀ ਸੋਹਣੀ ਮੈਸੇਜ ਆਏ ਕਿ ਤੁਹਾਡਾ ਜੋ ਕੰਮ ਦਾ ਸਟ੍ਰੈਸ ਸੀਗਾ ਉਹ ਜਦੋਂ ਤੁਸੀਂ ਮਿਊਜ਼ਿਕ ਇੰਜੋਏ ਕਰਦੇ ਹੋ ਰੇਡੀਓ ਧਮਾਲ ਦਾ ਤੁਹਾਡਾ ਸਟ੍ਰੈਸ ਲੈਵਲ ਘੱਟ ਹੋ ਗਿਆ। ਬਿਲਕੁਲ ਜੀ, ਇਹੀ ਹਮੇਸ਼ਾ ਟਰਾਈ ਹੁੰਦੀ ਹੈ ਕਿ ਆਲਵੇਜ਼ ਤੁਹਾਨੂੰ ਬੈਸਟ ਪਰੋਸ ਕੇ ਦਈਏ, ਚਾਹੇ ਉਹ ਗੱਲਾਂ ਬਾਤਾਂ ਦੀ ਗੱਲਬਾਤ ਹੋਵੇ ਅਤੇ ਚਾਹੇ ਮਿਊਜ਼ਿਕ ਦੀ ਹੋਵੇ। ਬਿਲਕੁਲ ਜੀ, ਫੁੱਲ ਐਚ ਡੀ ਕੁਆਲਿਟੀ ਦੇ ਵਿੱਚ ਤੁਹਾਡੇ ਲਈ ਮਿਊਜ਼ਿਕ ਆਪਾਂ ਜਿਹੜਾ ਪ੍ਰੋਡਿਊਸ ਕਰਦੇ ਰਹਿੰਦੇ ਹਾਂ ਅਤੇ ਉਹਦੇ ਲਈ ਤੁਹਾਡਾ ਸਾਰਿਆਂ ਦਾ ਪਿਆਰ ਬਹੁਤ ਜ਼ਰੂਰੀ ਹੈ। ਤੁਸੀਂ ਬੈਕ ਟੂ ਬੈਕ ਬਹੁਤ ਸੋਹਣੀਆਂ ਸੋਹਣੀਆਂ ਕਾਲਾਂ ਕਰਦੇ ਹੋ, ਬਹੁਤ ਸੋਹਣੇ ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ, ਫਿਰ ਉੱਥੋਂ ਸਾਨੂੰ ਹੋਰ ਐਨਰਜੀ ਮਿਲਦੀ ਜਦੋਂ ਤੁਸੀਂ ਦਿਲਾਂ ਦੀ ਬਰਸਾਤ ਕਰਦੇ ਹੋ ਅਤੇ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰਦੇ। ਜੇ ਅੱਜ ਦੀ ਗੱਲ ਦੀ ਕਰਦੇ 151 ਜਿਹੜੇ ਸ਼ੇਅਰ ਕੀਤਾ ਗਿਆ ਆਪਣੇ ਲਾਈਵ ਨੂੰ ਅਤੇ 6000 ਤੋਂ ਉੱਤੇ 106-6607 ਜਿਹੜੇ ਲਾਈਕ ਕੀਤੇ ਗਏ ਨੇ, ਬਹੁਤ ਬਹੁਤ ਧੰਨਵਾਦ। ਤੁਸੀਂ ਟਿਕਟੋਕ ਦੇ ਉੱਤੇ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਰੇਡੀਓ ਧਮਾਲ ਨੂੰ। ਅਤੇ ਜੇ ਤੁਸੀਂ ਵਿਨੀਪੈਗ ਦੇ ਰਿਲੇਟਡ ਕੋਈ ਵੀ ਅਪਡੇਟ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਦੇ ਉੱਤੇ ਜ਼ਰੂਰ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰ ਲਓ, ਰੇਡੀਓ ਧਮਾਲ ਸਰਚ ਕਰ ਸਕਦੇ ਹੋ। ਅਤੇ ਕੱਲ੍ਹ ਨੂੰ ਫਿਰ ਰੂਬਰੂ ਹੋਵਾਂਗੇ, ਕੱਲ੍ਹ ਦਾ ਸ਼ੋਅ ਫੁੱਲੀ ਇੰਟਰਟੇਨਮੈਂਟ ਹੋਊਗਾ ਜੀ। ਕੱਲ੍ਹ ਦੇ ਸ਼ੋਅ ਦੇ ਵਿੱਚ ਵੀ ਜ਼ਰੂਰ ਪਾਰਟੀਸਪੇਟ ਕਰਿਓ ਅਤੇ ਵੀਕ ਦੇ ਵਿੱਚ ਜਿਹੜੇ ਸ਼ੋਅ ਹੁੰਦੇ ਨੇ ਉਹਦੇ ਵਿੱਚ ਵੀ ਪਾਰਟੀਸਪੇਸ਼ਨ ਜ਼ਰੂਰ ਕਰਿਆ ਕਰੋ, ਕਿਉਂਕਿ ਬਹੁਤ ਸਾਰੇ ਨੌਲੇਜ ਅਤੇ ਇਨਫੋਰਮੇਸ਼ਨ ਵਾਲੇ ਸ਼ੋਅ ਹੁੰਦੇ ਨੇ। ਸੈਟਰਡੇ ਦਾ ਸ਼ੋਅ ਹੁੰਦਾ ਜਿਹੜਾ 2-5 ਹੁੰਦਾ, ਬਾਕੀ ਮੰਡੇ ਟੂ ਫਰਾਈਡੇ ਆਪਾਂ 1-3 ਤੁਹਾਡੇ ਰੂਬਰੂ ਹੁੰਦੇ। ਅੱਜ ਦੇ ਲਈ ਇੰਨਾ ਕਿ ਉਮੀਦ ਕਰਦੇ ਹਾਂ ਅੱਜ ਦਾ ਸ਼ੋਅ ਤੁਹਾਨੂੰ ਬਹੁਤ ਐਨਰਜੀ ਦੇ ਕੇ ਗਿਆ ਹੋਊਗਾ। ਲਾਸਟ ਦੇ ਉੱਤੇ ਇੱਕ ਹੋਰ ਸੌਂਗ ਅਤੇ ਇਸ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।